0: ਪਹਿਲਾ ਸੁੱਚਾ ਪਵੇ ਸੁੱਚੇ ਬੈਠਾ ਏ, ਸੁੱਚੇ ਗਿਰ ਰੱਖੇ ਨੂੰ ਕੋਈ ਨਾ ਪਿੱਟਿਓ ਜਾਏ। ਸੁੱਚਾ ਹੋਏ ਕਹਿ ਜੇ ਵਿਆਹ ਲੱਗਾ ਪਣ ਸਲੋਕ, ਖੋਥੀ ਜਾਈ ਸਟਿਆ ਕਿਸੇ ਹੋ ਲੱਗਾ ਦੁੱਖ। ਅੰਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣ, ਪੰਜਵਾ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਪਾਪੀ ਸੋ ਤਨ ਗੱਡਿਆ ਥੁੱਕਾ ਪਈਆ ਤਿੱਤ, ਜਿੱਤ ਮੁੱਖ ਨਾਮ ਨਾ ਉਚਰੈ ਬਿਨ ਨਾਵੈ ਰਸ ਖਾਹੇ। ਨਾਨਕੇ ਵੇ ਜਾਣੀਐ ਤਿੱਤ ਮੁੱਖ ਥੁੱਕਾ ਪਾਹੇ ਮਹਲਾ ਪਹਿਲਾ।
1: ਫਣ ਜਮੀਐ ਫਣ ਨਿਮੀਐ ਫਣ ਮੰਗਣ ਵੀ ਆਹੋ, ਫੰਡੋ ਹੋਵੇ ਦੋਸਤੀ ਫੰਡੋ ਚੱਲੇ ਰਹੋ। ਫਣ ਮੁਆ ਫੰਡ ਬਲੀਐ ਫੰਡ ਹੋਵੇ ਬੰਧੂਆਂ, ਸੋ ਕਿਉਂ ਮੰਦਾ ਆਖੀਐ ਜਿੱਜ ਮੇਰਾ ਜਾ। ਫੰਡੋ ਹੀ ਫੰਡ ਪਜੈ ਫੰਡੇ ਬਾਜ ਨਾ ਕੋਏ, ਨਾਨਕ ਪੰਡੇ ਬਹਾਰਾ ਏਕੋ ਸੱਚਾ ਸੋਏ। ਜਿਤ ਮੁਖ ਸਦਾ ਸਲਾਹੀ ਐ ਭਗਤੀ ਚਾਂਦ, ਨਾਨਕ ਤੇ ਮੁਖ ਉਜਲੇ ਤਿਤ ਸਿੱਧੇ ਦਰਬਾਰ।

ਮਹਲਾ ਪਹਿਲਾ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗਹਿ ਸੱਟੀਏ ਮੋਏ ਫਿੱਕਾ ਫਿੱਕੇ ਪਾਏ।

ਨਾਨਕ ਅਸਕ ਕਾਂਢੀਏ ਸਦ ਹਿਰੇ ਸਮਾਏ, ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ, ਆਸਕੇ ਹੁਣ ਆਖੀਏ ਜੇ ਲੇਖੇ ਵਰਤੇ ਸੋਏ ਮਹਲਾ।

ਚਾਕਰ ਲਗੇ ਚਾਕਰੀ ਜੇ ਚੱਲੇ ਖਸਮੇ ਪਾਏ ਗੁਰਮਤ ਇਸ ਨੂੰ ਅਗਲੀ ਹੋ ਵਜੋ ਪੀਤ ਨਾ ਖਾਏ ਕਸਮ ਕਰੇ ਬਰਾਬਰੀ ਸਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸਦਾ ਦਿੱਤਾ ਖਾਵਨਾ ਤਿਸ ਕਹੀਏ ਸਵਾਸ ਨਾਨਕ ਹੁਕਮ ਨਾ ਚੱਲੇ ਨਾ ਖਸਮ ਚੱਲੇ।

ਕਰਤਾ ਦੇ ਪਾਰਾਵਾਰ ਆਪ ਕਰਾਏ ਸਾਥੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਦੀ ਜਿਹੜੀ ਤੁਰੀ ਚੜੇ ਬੁਸਿਆਰ ਆਪ ਕਰਾਏ ਕਰੇ ਆਪ ਹੋ ਕੈਸੋ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਕਿਸ ਹੀ ਕਰਨੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਥੋੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ।

ਜਿਵੇਂ ਤੁਸੀਂ ਸਰਵਣ ਕਰ ਰਹੇ ਸੀ ਸੁਫੀਆਨਾ ਕਲਾਮ, ਸੋ ਇਸ ਦੇ ਨਾਲ ਹੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਹੁਣ ਇੱਥੇ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਦੇ ਮੋਕਲ ਚੰਨਾ ਚਵਨ ਲਾ ਮੁਖੇ ਮਾਰੂ ਅਰਨ ਜੂੰਗਾ ਲੂ ਯਾਦੇ ਪਵਨ
1: ਜੀ ਸਮੁੰਦਰ ਜੀ ਆਕਾਸ਼ਵਾਣੀ ਜੀ ਸਿੰਧੀ ਸਰਸ ਆਏ ਹੀ ਪੇਸ਼ਨ ਖਾਸ ਖਾਸ ਖਬਰੋਂ ਆਮ ਵਰਮਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੇ ਭਾਰਤ ਜੇ ਲੰਬੇ ਅਰਸੇ ਤਾਈਂ ਪ੍ਰਧਾਨ ਮੰਤਰੀ ਤੌਰ ਰਹਿਣ ਲਾਇ ਵਧਾਈਆਂ ਆਈ ਵਾਂ ਆਦਮੀ ਅਗਵਾਨਨ ਭਾਰਤ ਜੇ ਉਭਰਣ ਤਾਕਤ ਕੇ ਤਮਾਮ ਗੁਣੋ ਸਾਰਾ ਵਾਏ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਿਲਾਸੋ ਡਿਨੋ ਆਏ ਤਾਂ 140 ਭਾਰਤੀ ਜੇ ਅਭਿਲਾਸ਼ਨ ਕੇ ਪੂਰਾ ਕਰ ਵੇਂਦੋ ਐ ਚਾਹੋ ਤਾਂ ਵਿਕਸਿਤ ਭਾਰਤ ਹਰ ਇੱਕ ਭਾਰਤੀ ਜੋ ਸਪਨਾ ਹੋਣਾ ਘੁਰਜੇ ਤਹਿਰਾਨ ਮੋਟਾਈ ਦੀ ਕਾਰਵਾਈ ਕਹਿੰਦੇ ਅਮਰੀਕਾ ਜੇ ਕੋਲੇਸ਼ਨ ਅਮਰੀਕਾ ਜੇ ਠਿਕਾਣਾ ਤੇ ਫੌਜੀ ਕਾਰਵਾਈ ਕਹੀ ਹੈ ਅਲੈਗਜ਼ੈਂਡਰ ਡੋਨਾਲਡ ਟਰੰਪ ਚਿਤਾ ਜਣਾ ਹੈ ਤਾਂ ਅਮਨ ਕਰਾਰ ਤੇ ਦੇਰ ਵਜਣ ਸਾਂ ਈਰਾਨ ਕੇ ਵੱਡੋ ਅੱਗ ਦੇਣਾ ਪਵਾਉਂਦੋ ਬਿਆਨ ਕੌਮੀ ਇਨਸਾਨੀ ਹੱਕਾਂ ਜੇ ਤਨਜ਼ੀਮ ਪਾਕਿਸਤਾਨ ਇਕਤਾਰਨ ਜੀ ਸਖ਼ਤ ਲਫ਼ਜ਼ਾਂ ਮੇਂ ਨਿੰਦਾ ਕਹੀ ਹੈ ਪਰ ਪਾਕਿਸਤਾਨ ਪਰਾਂ ਬੇਕਾਇਦੇ ਖੇਲ ਜੰਮੂ ਕਸ਼ਮੀਰ ਮੇਂ ਅਮਰ ਪਸੰਦਾ ਮੁਜ਼ਾਹਰੋ ਕਰਨ ਖਿਲਾਫ਼ ਹੁਣ ਫਸਾਦੀ ਕਾਰਵਾਈ ਕਹੀ ਹੈ ਬੈਡਮਿੰਟਨ ਮੇਂ ਆਸਟ੍ਰੇਲੀਅਨ ਓਪਨ ਟੂਰਨਾਮੈਂਟ ਜੇ ਵੁਮੈਨ ਸਿੰਗਲ ਮੇਂ ਪੀ ਵੀ ਸਿੱਧੂ ਐਂ ਤਨਵੀ ਸ਼ਰਮਾ ਸੈਕਿੰਡ ਰਾਊਂਡ ਮੇਂ ਪਹੁੰਚੀ ਹੋਈ ਹੈ।

ਗੱਲਾਂ ਤੋਂ ਸ਼ੋਨੀ ਜੀ ਸਿੰਧੀ ਸਰਵਿਸ ਬਦਰਹੀ ਅਸਾਂਜੇ ਪ੍ਰੋਗਰਾਮ ਜੋ ਵਕਤ ਪਹੁੰਚੀ ਰਿਹਾ ਹੈ ਵਰੀ ਵਾਂ ਸਾਹ ਮੁਲਾਕਾਤ ਥੀਂਦੀ ਸੁਭਾਣੇ ਸੁਬੁਹ ਜੋ ਯਾਨੀ ਕਿ ਭਾਰਤੀ ਵਕਤ ਮੁਤਾਬਿਕ ਸਾਂਝ ਆਏਗੇ ਤੇ ਸਿੰਧੀ ਦਾ ਮੋਕਲਾ ਸੁਣਾਏਗਾ।

ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਹਰਜੀਤ ਕੌਰ ਹਾਜ਼ਰ ਹੈ ਤੁਹਾਡੀ ਸੇਵਾ ਵਿਚ ਸਰਾਇਕੀ ਗੀਤਾਂ ਦਾ ਪ੍ਰੋਗਰਾਮ ਲੈ ਕੇ। ਸਰਾਇਕੀ ਗੀਤ ਸਾਡਾ ਵਿਰਸਾ ਹੈ ਜਿਹੜਾ ਸੈਂਕੜਾ ਸਾਲਾਂ ਦਾ ਪੰਧ ਤੈਅ ਕਰਕੇ ਆਏ ਹਨ। ਇਨ੍ਹਾਂ ਦੀ ਮਿਠਾਸ, ਇਨ੍ਹਾਂ ਦਾ ਸਵਾਦ, ਇਨ੍ਹਾਂ ਦੀ ਬੋਲੀ ਸਾਡੇ ਦਿਲ ਨੂੰ ਸਕੂਨ ਦਿੰਦੀ ਹੈ। ਇਹ ਸਰਾਇਕੀਆਂ ਦੀ ਜ਼ੁਬਾਨ ਤੇ ਹਮੇਸ਼ਾ ਚੜੇ ਰਹਿੰਦੇ ਹਨ ਤੇ ਸਰਾਇਕੀ ਗੀਤ ਗਾਉਣ ਵਾਲੇ ਕਲਾਕਾਰਾਂ ਦਾ ਤਾਂ ਜਵਾਬ ਹੀ ਨਹੀਂ। ਜੁਗਲਬੰਦੀ ਸਰਾਇਕੀ ਗੀਤਾਂ ਵਿਚ ਇੱਕ ਗੱਲ ਕਰਿੰਦਾ ਹੈ ਤੇ ਦੂਜਾ ਉਹਦਾ ਜਵਾਬ ਦਿੰਦਾ ਹੈ। ਹੋਰ ਸਰਾਇਕੀ ਗੀਤ ਰੋਜ਼ਾਨਾ ਲਿਖੇ ਜਾਂਦੇ ਹਨ। ਇਸ ਤਰ੍ਹਾਂ ਸਰਾਇਕੀ ਗੀਤ ਅੱਗੋਂ ਵਧੇਂਦੇ ਰਹਿੰਦੇ ਹਨ। ਸੁਣਾ ਲਿਓ, ਪਿਆਰ ਵੀ ਕੀ ਸ਼ੈ ਹੈ, ਮਿਲਣ, ਵਿਛੋੜਾ, ਮੁਹੱਬਤ।

ਦੁਨੀਆ ਭਾਸ਼ਾ ਕੋਈ ਵੀ ਥੀਵੇ ਗੀਤਾਂ ਵਿੱਚ ਪਿਆਰ ਮੁਹੱਬਤ ਦੀ ਗੱਲ ਹੀ ਬਹੁ ਹੁੰਦੀ ਹੈ ਛੋਹੇ ਛੋਹੇੜੀਆਂ ਦੀ ਮੁਹੱਬਤ ਦੀ ਗੱਲ ਜਿਸ ਨਾਲ ਪਿਆਰ ਥੀਂਦਾ ਹੈ ਨਾ ਤਾਂ ਥੀਂਦਾ ਹੈ ਇਸ ਵਿੱਚ ਰੋਕ ਟੋਕ ਕਹਿਣੀ ਤੇ ਛੋਹਾ ਜਦੋਂ ਛੋਹੇਰ ਕੋ ਦਿਲ ਦੇ ਡੂੰਘਾਈਆਂ ਤੋਂ ਵੱਧ ਪਿਆਰ ਕਰਦਾ ਹੈ ਤਾਂ ਉਸਕੇ ਹਾਂ ਕੋ ਇੱਕ ਸਕੂਨ ਜਿਹਾ ਮਿਲਦਾ ਹੈ ਕਿ ਹਾਂ ਉਸਕਾ ਕੋਈ ਚਾਹਣ ਵਾਲਾ ਹੈ ਤੇ ਉਹਦੇ ਲਈ ਉਹ ਪਾਗਲ ਜਿਹਾ ਹੋਈ ਫਿਰਦਾ ਹੈ ਜੀ ਕੋ ਇਹ ਗੀਤ ਮੈਂ ਤੁਹਾਂ ਕੋ ਸੁਣਾਉਂਦੀ ਹਾਂ ਮੈਂ ਤਪਦੀਆਂ ਗਲੀਆਂ ਵਿੱਚ ਫਿਰਦਾ ਦੀਦਾਰ ਮੇਰਾ ਦਰਕਾਰ ਵੀ ਤੂੰ ਦੁਨੀਆਂ ਦੀ ਨਾ ਕੋਈ ਲੋੜ ਮਾਹੀ ਇੱਕ ਤੇਰਾ ਚਾਹੀਦਾ ਪਿਆਰ ਮੇਕੂ ਤੇ ਅਗੂ ਗੀਤ ਹੈ ਤੇਰੇ ਇਸ਼ਕ ਨੂੰ ਸਾਵਲ ਯਾਰ ਮਸਤ ਬਲੰਦ ਕੀਤਾ।

ਵਾਲਿਓ ਹੁਣ ਕੁਝ ਆਪਣੇ ਪਰਿਵਾਰ ਦੀ ਸਮਾਜ ਦੀ ਗੱਲ ਕਰਦੇ ਹਾਂ ਗੱਲ ਕਰਦੇ ਹਾਂ ਸਾਂਝੇ ਪਰਿਵਾਰਾਂ ਦੀ ਇੱਕ ਵੇਲਾ ਹੈ ਜਦੋਂ ਕਿਹਦੇ ਵੱਡੇ ਵੱਡੇ ਪਰਿਵਾਰ ਹੁੰਦੇ ਹੈ ਘਰ ਸੀ ਚਿੰਤਾ ਕਹਿੰਦੀ ਖਿੰਡੇ ਰਹਿੰਦੇ ਪਰ ਹੁਣ ਪਰਿਵਾਰ ਖਿੰਡਦੇ ਰਹਿੰਦੇ ਹਨ ਕਿਸੇ ਕੋ ਕਿਸੇ ਦੇ ਪਰਵਾਹ ਨਹੀਂ ਤੇ ਵੱਲ ਦਿੱਕਤਾਂ ਵੀ ਹਨ ਸਾਝਾ ਪਰਿਵਾਰ ਵਿਚ ਤੁਸਾਂ ਸੁਖ ਦੁੱਖ ਵੇਲੇ ਇਕੱਲੇ ਨਹੀਂ ਹੁੰਦੇ ਇਕੱਲੇ ਘਰਾਂ ਵਿਚ ਮੀਆਂ ਬੀਬੀ ਬਹੁ ਨੌਕਰੀ ਕਰਦੇ ਬਾਲਾਂ ਕੋ ਘਰ ਨੌਕਰ ਕੋਲ ਛੱਡੇਂਦੇ ਕੀ ਦੇਖਭਾਲ ਹੋ ਸੀ ਕੋਈ ਮੁਸੀਬਤ ਆਵੇ

natin na Krilo Kande. Gift pa sa naya na? Gawa na lihan, Sofia Malik. Hun wala piyar ni gal karende ha? Piyar thinda he, wade te wade pa yung hunde ne. Pa suna na leo, piyar ta thinda he, par agu ni bawan di gal he. Je duha cho, hikwe ke dire ho javan je. Pa piyar khen venda he. Hun chuher ke kare, jenda ta, par desan ko gya he. Kibbe diya to ubik di pa hi he. ਛੋਹਰ ਵੀ ਕਦਹਾ ਰੋਂਦਾ ਹੈ ਤੇ ਰਾਤ ਨੂੰ ਕਲਹਾ ਯਾਦ ਪਿਆ ਕਰੇਂਦਾ ਹੈ ਦਿਨ ਵੀ ਇੰਤਜ਼ਾਰ ਕਰੇਂਦਾ ਹੈ ਤੇ ਰਾਤ ਨੂੰ ਵੀ ਯਕੀਨ ਨਹੀਂ ਥਿੰਦਾ ਤਾਂ ਇਸ ਦਾ ਗਵਾਹ ਤਾਂ ਵਰਨਾ ਆਸਮਾਨ ਵਿੱਚ ਨਿਕਲਣ ਵਾਲੇ ਚੰਦ ਤੇ ਤਾਰੇ ਹੀ ਹਨ ਜਿਹੜੇ ਉਸ ਨੂੰ ਦੱਸਦੇ ਪਏ ਹਨ ਕਿ ਪਿਆਰ ਕਰਨਾ ਬਹੁਤ ਸੌਖਾ ਹੈ ਤੇ ਨਿਭਾਉਣਾ ਬਹੁਤ ਔਖਾ ਹੈ ਹੁਣ ਮੈਂ ਤੁਹਾਨੂੰ ਜਿਹੜਾ ਗੀਤ ਸੁਣਾਉਂਦੀ ਪਈ ਹਾਂ ਤੁਸੀਂ ਸਮਝ ਜਾਸੋ ਗੀਤ ਹੈ ਅੱਲਾ ਹੈ ਗਵਾਹ ਸਾਡੀ ਨਹੀਂ ਨਿਭਦੀ ਤੇਰੇ ਸਿਵਾ ਸਾਡੀ ਨਹੀਂ ਨਿਭਦੀ।

ਵੀ ਤੁਸਾਂ ਮਹਿਕ ਮਲਿਕ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਸਾਡੇ ਸਰਾਇਕੀ ਗੀਤਾਂ ਦਾ ਪ੍ਰੋਗਰਾਮ ਤੁਹਾਨੂੰ ਕਿੰਝਦਾ ਲੱਗਾ, ਸਾਨੂੰ ਹੱਥ ਗਲ ਕੇ ਦੱਸੋ। ਤੇ ਹੁਣ ਪ੍ਰੋਗਰਾਮ ਇੱਥੇ ਖਤਮ ਥਿੰਦਾ ਹੈ। ਹਰਜੀਤ ਕੌਰ ਕੋ ਦੇਵੋ ਇਜਾਜ਼ਤ।

ਟਰੇਨ ਦੇ ਸਜਾਬ ਵਿਸ਼ੇਸ਼ ਚ ਸਭ ਤੋਂ ਪਹਿਲਾਂ ਅੱਜ ਦੀ ਗੱਲ ਦਾ ਮੌਜੂਦ ਹੈ ਬੱਚਿਆਂ ਵਾਸਤੇ ਖੇਡਾਂ ਲਾਜ਼ਮੀ ਵਾਕਈ ਜੇ ਸਿਹਤ ਦਾ ਧਿਆਨ ਰੱਖਣਾ ਹੈ ਤੇ ਕੁਛ ਕਾਰਗੁਜ਼ਾਰੀ ਸਿਹਤਮੰਦੀ ਲਈ ਬਹੁਤ ਜ਼ਰੂਰੀ ਨੇ ਤੇ ਬੱਚਿਆਂ ਲਈ ਖੇਡਾਂ ਇਸੇ ਲਈ ਜ਼ਰੂਰੀ ਨੇ ਖੇਡਾਂ ਲਾਜ਼ਮੀ ਨੇ ਤੇ ਖਾਸ ਨੇ ਖੇਡਾਂ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਹਨ ਬਲਕਿ ਇਹ ਬੱਚੇ ਦੇ ਸਰੀਰਕ ਮਾਨਸਿਕ ਅਤੇ ਸਮਾਜਿਕ ਵਿਕਾਸ ਦੀ ਨੀਂਹ ਰੱਖਦੀਆਂ ਨੇ ਬੱਚਿਆਂ ਲਈ ਖੇਡਾਂ ਕਿਉਂ ਲਾਜ਼ਮੀ ਨੇ ਇਸ ਦੀ ਪੂਰੀ ਜਾਣਕਾਰੀ ਵੱਲ ਨਜ਼ਰ ਮਾਰਦੇ ਆ ਇਸ ਦੇ ਨਾਲ ਫਿਜ਼ੀਕਲ ਡਿਵੈਲਪਮੈਂਟ ਹੁੰਦੀ ਹੈ ਸਰੀਰਕ ਤੰਦਰੁਸਤੀ ਮਿਲਦੀ ਹੈ ਮੋਟਾਪੇ ਤੋਂ ਬਚਾਅ ਹੁੰਦਾ ਹੈ ਤੇ ਊਰਜਾ ਦਾ ਸਹੀ ਇਸਤੇਮਾਲ ਹੁੰਦਾ ਹੈ ਸਰੀਰਕ ਤੰਦਰੁਸਤੀ ਕਿਵੇਂ ਮਿਲਦੀ ਹੈ ਖੇਡਣ ਨਾਲ ਬੱਚਿਆਂ ਦੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਮੋਟਾਪੇ ਤੋਂ ਬਚਾਅ ਕਿਵੇਂ ਹੁੰਦਾ ਹੈ ਇਹ ਹੁੰਦਾ ਹੈ ਜੀ ਰੋਜ਼ ਭੱਜ ਦੌੜ ਵਾਲੀਆਂ ਖੇਡਾਂ ਖੇਡਣ ਨਾਲ ਬੱਚੇ ਮੋਟਾਪੇ ਅਤੇ ਸੁਸਤੀ ਵਰਗੀਆਂ ਬਿਮਾਰੀਆਂ ਤੋਂ ਦੂਰ ਰਹਿੰਦੇ ਨੇ ਬੱਚਿਆਂ ਅੰਦਰ ਮੌਜੂਦ ਵਾਧੂ ਐਨਰਜੀ ਖੇਡਾਂ ਰਾਹੀਂ ਸਕਾਰਾਤਮਕ ਤਰੀਕੇ ਨਾਲ ਬਾਹਰ ਨਿਕਲਦੀ ਹੈ ਜਿਸ ਨਾਲ ਉਹਨਾਂ ਨੂੰ ਨੀਂਦ ਵੀ ਵਧੀਆ ਆਉਂਦੀ ਹੈ ਫਿਰ ਆਉਂਦੀ ਹੈ ਜੀ ਮੈਂਟਲ ਅਤੇ ਕੋਗਨੀਟਿਵ ਡਿਵੈਲਪਮੈਂਟ ਯਾਨੀ ਮਾਨਸਿਕ ਅਤੇ ਦਿਮਾਗੀ ਵਿਕਾਸ ਸਿੱਖਣ ਦੀ ਸਮਰੱਥਾ ਵਧਦੀ ਹੈ ਖੇਡਾਂ ਰਾਹੀਂ ਬੱਚੇ ਨਵੀਆਂ ਚੀਜ਼ਾਂ ਰੰਗ ਆਕਾਰ ਅਤੇ ਨਿਯਮਾਂ ਨੂੰ ਜਲਦੀ ਸਿੱਖਦੇ ਨੇ ਸਮੱਸਿਆ ਹੱਲ ਕਰਨ ਦੇ ਗੁਣ ਆਉਂਦੇ ਨੇ ਜਿਵੇਂ ਸ਼ਤਰੰਜ ਪਹਿਲੀਆਂ ਯਾਨੀ ਪਜ਼ਲਸ ਜਾਂ ਬਲੌਕ ਬਣਾਉਣ ਵਾਲੀਆਂ ਖੇਡਾਂ ਨਾਲ ਬੱਚਿਆਂ ਦੀ ਸੋਚਣ ਅਤੇ ਫੈਸਲੇ ਲੈਣ ਦੀ ਤਾਕਤ ਵਧਦੀ ਹੈ ਟੈਨਸ਼ਨ ਤੋਂ ਮੁਕਤੀ ਮਿਲਦੀ ਹੈ ਬੱਚੇ ਖੇਡਾਂ ਬੱਚਿਆਂ ਦੇ ਮਨ ਨੂੰ ਖੁਸ਼ ਰੱਖਦੀਆਂ ਨੇ ਅਤੇ ਪੜ੍ਹਾਈ ਦੇ ਬੋਝ ਜਾਂ ਸਟ੍ਰੈਸ ਨੂੰ ਘੱਟ ਕਰਦੀਆਂ ਨੇ ਸਮਾਜਿਕ ਅਤੇ ਭਾਵਨਾਤਮਕ ਵਿਕਾਸ ਹੁੰਦਾ ਹੈ ਸੋਸ਼ਲ ਐਂਡ ਇਮੋਸ਼ਨਲ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਟੀਮ ਭਾਵਨਾ ਸਮੂਹ ਵਿਚ ਖੇਡਣ ਨਾਲ ਬੱਚੇ ਆਪਸੀ ਸਹਿਯੋਗ ਮਿਲਵਰਤਨ ਅਤੇ ਇਕ ਦੂਜੇ ਦੀ ਮਦਦ ਕਰਨਾ ਸਿੱਖਦੇ ਨੇ ਹਾਰ ਜਿੱਤ ਨੂੰ ਸਵੀਕਾਰ ਕਰਨਾ ਸਿੱਖਦੇ ਨੇ ਖੇਡਾਂ ਬੱਚਿਆਂ ਨੂੰ ਸਿਖਾਉਂਦੀਆਂ ਨੇ ਕਿ ਜੀਵਨ ਵਿਚ ਹਾਰ ਅਤੇ ਜਿੱਤ ਦੋਵੇਂ ਬਰਾਬਰ ਅਹਿਮੀਅਤ ਰੱਖਦੇ ਨੇ ਜਿਸ ਨਾਲ ਉਨ੍ਹਾਂ ਵਿਚ ਅਸਹਿਣਸ਼ੀਲਤਾ ਆਉਂਦੀ ਹੈ ਆਤਮ ਵਿਸ਼ਵਾਸ ਵਧਦਾ ਹੈ ਜਦੋਂ ਬੱਚਾ ਕੋਈ ਖੇਡ ਜਿੱਤਦਾ ਹੈ ਜਾਂ ਕੋਈ ਨਵਾਂ ਟਾਸਕ ਪੂਰਾ ਕਰਦਾ ਹੈ ਤਾਂ ਉਸਦਾ ਸੈਲਫ ਕੌਨਫੀਡੈਂਸ ਵਧਦਾ ਹੈ ਸਕਰੀਨ ਟਾਈਮ ਤੋਂ ਵੀ ਛੁਟਕਾਰਾ ਮਿਲਦਾ ਹੈ ਰਿਡਕਸ਼ਨ ਇਨ ਸਕਰੀਨ ਟਾਈਮ ਅੱਖਾਂ ਅਤੇ ਦਿਮਾਗ ਦੀ ਸੁਰੱਖਿਆ ਅੱਜ ਕੱਲ੍ਹ ਦੇ ਬੱਚੇ ਮੋਬਾਈਲ ਟੀਵੀ ਅਤੇ ਵੀਡੀਓ ਗੇਮਾਂ ਤੇ ਬਹੁਤ ਸਮਾਂ ਬਿਤਾਉਂਦੇ ਨੇ ਮੈਦਾਨੀ ਖੇਡਾਂ ਜਿਵੇਂ ਆਊਟਡੋਰ ਗੇਮਸ ਉਹਨਾਂ ਨੂੰ ਡਿਜੀਟਲ ਸਕਰੀਨ ਤੋਂ ਦੂਰ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਬੱਚਿਆਂ ਲਈ ਜ਼ਰੂਰੀ ਖੇਡਾਂ ਦੀਆਂ ਕਿਸਮਾਂ ਕੁਝ ਇਸ ਤਰ੍ਹਾਂ ਨੇ ਜਿਵੇਂ ਮੈਦਾਨੀ ਖੇਡਾਂ ਆਊਟਡੋਰ ਗੇਮਸ ਤੇ ਘਰ ਦੇ ਅੰਦਰਲੀਆਂ ਖੇਡਾਂ ਯਾਨੀ ਇਨਡੋਰ ਗੇਮਸ ਆਊਟਡੋਰ ਗੇਮਸ ਦੇ ਵਿੱਚ ਆ ਜਾਂਦਾ ਹੈ ਕ੍ਰਿਕਟ ਫੁੱਟਬਾਲ ਪਕੜਮ ਪਕੜਾਈ ਕੋਟਲਾ ਛਪਾਕੀ ਰੱਸੀ ਟੱਪਣਾ ਇਹ ਸਰੀਰਕ ਤਾਕਤ ਵਧਾਉਂਦੀਆਂ ਨੇ ਇਨਡੋਰ ਗੇਮਸ ਹੁੰਦੀਆਂ ਨੇ ਜਿਹੜੀਆਂ ਘਰ ਦੇ ਅੰਦਰ ਖੇਡੀਆਂ ਜਾਂਦੀਆਂ ਨੇ ਜਿਵੇਂ ਕਿ ਅੱਜ ਕੱਲ੍ਹ ਗਰਮੀ ਬਹੁਤ ਹੈ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੈ ਤਾਂ ਫਿਰ ਲੂਡੋ ਕੈਰਮ ਬੋਰਡ ਸ਼ਤਰੰਜ ਲੋਗੋ ਬਲੌਕਸ ਇਹ ਦਿਮਾਗੀ ਵਿਕਾਸ ਲਈ ਵਧੀਆ ਨੇ ਖੇਡਾਂ ਬੱਚੇ ਦੇ ਬਚਪਨ ਨੂੰ ਖੂਬਸੂਰਤ ਅਤੇ ਸਿਹਤਮੰਦ ਬਣਾਉਂਦੀਆਂ ਨੇ ਇਸ ਲਈ ਹਰ ਮਾਤਾ ਪਿਤਾ ਨੂੰ ਆਪਣੇ ਬੱਚੇ ਲਈ ਰੋਜ਼ਾਨਾ ਘੱਟੋ ਘੱਟ 1 ਤੋਂ 2 ਘੰਟੇ ਖੇਡਣ ਦਾ ਸਮਾਂ ਲਾਜ਼ਮੀ ਤੌਰ ਤੇ ਯਕੀਨੀ ਬਣਾਉਣਾ ਚਾਹੀਦਾ ਹੈ ਫਿਰ ਗੱਲ ਕਰਦੇ ਹਾਂ ਕੁਛ ਟ੍ਰੈਡੀਸ਼ਨਲ ਪੰਜਾਬੀ ਗੇਮਸ ਯਾਨੀ ਪੰਜਾਬ ਦੀਆਂ ਵਿਰਾਸਤੀ ਖੇਡਾਂ ਜਿਨ੍ਹਾਂ ਨੂੰ ਆਪਾਂ ਬੱਚੇ ਦੇ ਨਾਲ ਖੇਡ ਕੇ ਪੁਰਾਣੇ ਸੱਭਿਆਚਾਰ ਦੀ ਯਾਦ ਆ ਸਕਦੇ ਹਨ ਸਾਡੇ ਅਮੀਰ ਸੱਭਿਆਚਾਰ ਅਤੇ ਇਤਿਹਾਸ ਦਾ ਅਹਿਮ ਹਿੱਸਾ ਨੇ ਪੰਜਾਬ ਦੀਆਂ ਵਿਰਾਸਤੀ ਖੇਡਾਂ ਇਹ ਖੇਡਾਂ ਬਿਨਾਂ ਕਿਸੇ ਮਹਿੰਗੇ ਸਮਾਨ ਦੇ ਪਿੰਡਾਂ ਦੀ ਮਿੱਟੀ ਅਤੇ ਖੁੱਲ੍ਹੇ ਮੈਦਾਨਾਂ ਵਿੱਚ ਭਾਈਚਾਰਕ ਸਾਂਝ ਵਧਾਉਣ ਲਈ ਖੇਡੀਆਂ ਜਾਂਦੀਆਂ ਨੇ ਤੇ ਪੰਜਾਬ ਦੀਆਂ ਮੁੱਖ ਵਿਰਾਸਤੀ ਖੇਡਾਂ ਦੀ ਜਿਹੜੀ ਹੈ ਜਾਣਕਾਰੀ ਉਹ ਇਸ ਤਰ੍ਹਾਂ ਹੈ ਜਿਵੇਂ ਮੁੱਖ ਮੈਦਾਨੀ ਵਿਰਾਸਤੀ ਖੇਡਾਂ ਪੰਜਾਬੀ ਕਬੱਡੀ ਸਰਕਲ ਸਟਾਈਲ ਇਹ ਪੰਜਾਬ ਦੀ ਮਾਂ ਖੇਡ ਹੈ ਇੱਕ ਗੋਲਾਕਾਰ ਮੈਦਾਨ ਵਿੱਚ 2 ਟੀਮਾਂ ਵਿਚਕਾਰ ਤਾਕਤ ਅਤੇ ਤੇਜ਼ੀ ਦਾ ਮੁਕਾਬਲਾ ਹੁੰਦਾ ਹੈ ਫਿਰ ਆਉਂਦਾ ਗੁੱਲੀ ਡੰਡਾ ਇਸ ਨੂੰ ਕ੍ਰਿਕਟ ਦਾ ਪੁਰਾਤਨ ਰੂਪ ਮੰਨਿਆ ਜਾਂਦਾ ਹੈ ਇੱਕ ਛੋਟੀ ਲੱਕੜ ਦੀ ਗੁੱਲੀ ਨੂੰ ਵੱਡੇ ਡੰਡੇ ਨਾਲ ਹਵਾ ਵਿੱਚ ਉਛਾਲ ਕੇ ਦੂਰ ਮਾਰਿਆ ਜਾਂਦਾ ਹੈ
ਕਿਦੋਂ ਕੁੰਡੀ ਇਹ ਅਜੋਕੀ ਹਾਕੀ ਖੇਡ ਦਾ ਦੇਸੀ ਰੂਪ ਹੈ ਨੇੜਿਆ ਕੱਪੜਿਆਂ ਦੀ ਬਣਾਈ ਗੇਂਦ ਖਿੱਦੋ ਜਿਹਨੂੰ ਕਹਿੰਦੇ ਸੀ ਦੀ ਲੱਕੜ ਦੀ ਮੁੜੀ ਹੋਈ ਸੋਟੀ ਖੁੰਡੀ ਨਾਲ ਖੇਡਿਆ ਜਾਂਦਾ ਹੈ ਪਿੱਠੋ ਗਰਮ ਇਸ ਖੇਡ ਵਿਚ ਸੱਤ ਚਿੱਟੇ ਪੱਥਰਾਂ ਨੂੰ ਇੱਕ ਦੂਜੇ ਉੱਪਰ ਟਿਕਾਇਆ ਜਾਂਦਾ ਹੈ ਅਤੇ ਗੇਂਦ ਨਾਲ ਨਿਸ਼ਾਨਾ ਲਗਾ ਕੇ ਉਹਨਾਂ ਨੂੰ ਡਿੱਗਿਆ ਜਾਂਦਾ ਹੈ ਫਿਰ ਆ ਜਾਂਦੀ ਹੈ ਖੋ ਖੋ ਇੱਕ ਰਵਾਇਤੀ ਦੌੜਨ ਅਤੇ ਪਿੱਛਾ ਕਰਨ ਵਾਲੀ ਖੇਡ ਹੈ ਜਿਸ ਨਾਲ ਬੱਚਿਆਂ ਵਿਚ ਫੁਰਤੀ ਅਤੇ ਟੀਮ ਵਰਕ ਦੀ ਭਾਵਨਾ ਵੱਧਦੀ ਹੈ ਬੱਚਿਆਂ ਅਤੇ ਕੁੜੀਆਂ ਦੀਆਂ ਹਰਮਨ ਪਿਆਰੀਆਂ ਖੇਡਾਂ ਖੇਡੀਆਂ ਨੇ ਇਹ ਵੀ ਜਾਣ ਲਓ ਸਟਾਪੂ ਕਲੀਅਰ ਕਰਾਂਗਾ ਧਰਤੀ ਦੇ ਚੌਰਸ ਖਾਨੇ ਯਾਨੀ ਡੱਬੇ ਵਾ ਕੇ ਇੱਕ ਪੈਰ ਤੇ ਲੰਗੜੀ ਪੁੱਠ ਕੇ ਖੇਡੀ ਜਾਣ ਵਾਲੀ ਕੁੜੀਆਂ ਦੀ ਮਨਪਸੰਦ ਖੇਡ ਹੈ ਕਿੱਕਲੀ ਛੋਟੀਆਂ ਕੁੜੀਆਂ ਇੱਕ ਦੂਜੇ ਦੇ ਹੱਥ ਕੈਂਚੀ ਵਾਂਗ ਫੜ ਕੇ ਪੈਰ ਜੋੜ ਕੇ ਗੋਲ ਗੋਲ ਘੁੰਮਦੀਆਂ ਨੇ ਅਤੇ ਨਾਲ ਹੀ ਲੋਕ ਗੀਤ ਗਾਉਂਦੀਆਂ ਨੇ ਗੀਤੇ ਗੀਤਾ ਪੱਥਰ ਪੰਜ ਛੋਟੇ ਗੋਲ ਪੱਥਰਾਂ ਗੀਟਿਆਂ ਨਾਲ ਘਰ ਦੇ ਅੰਦਰ ਬੈਠ ਕੇ ਖੇਡੀ ਜਾਣ ਵਾਲੀ ਇੱਕ ਬਹੁਤ ਮਸ਼ਹੂਰ ਖੇਡ ਹੈ ਕੋਟਲਾ ਛਪਾਕੀ ਬੱਚੇ ਗੋਲ ਦਾਇਰਾ ਬਣਾ ਕੇ ਬੈਠਦੇ ਨੇ ਅਤੇ ਇੱਕ ਬੱਚਾ ਕੱਪੜੇ ਦਾ ਕੋਟਲਾ ਨਵੀਂ ਕੋੜਾ ਪਿੱਛੇ ਲੁਕਾ ਕੇ ਕੋਟਲਾ ਛਪਾਕੀ ਜਿਵੇਂ ਰਾਤ ਆਈ ਸੀ ਗਾਉਂਦਾ ਹੋਇਆ ਦੌੜਦਾ ਹੈ ਅੰਦਾ ਝੋਟਾ ਨਵੀਂ ਅੱਖਾਂ ਵਿਚ ਚੌੜੀ ਬਲਾਇੰਡ ਮੈਨ ਬਫ ਇੱਕ ਬੱਚੇ ਦੀਆਂ ਅੱਖਾਂ ਤੇ ਪੱਟੀ ਬੰਨ ਦਿੱਤੀ ਜਾਂਦੀ ਹੈ ਅਤੇ ਉਹ ਬਾਕੀ ਬੱਚਿਆਂ ਨੂੰ ਲੱਭਣ ਜਾਂ ਫੜਨ ਦੀ ਕੋਸ਼ਿਸ਼ ਕਰਦਾ ਹੈ ਜ਼ੋਰ ਅਜ਼ਮਾਈ ਅਤੇ ਪੇਂਡੂ ਖੇਡ ਮੇਲੇ ਛੋੜ ਛੁਪਾਈ ਹਾਈਡ ਐਂਡ ਸੀਕ ਬੱਚਿਆਂ ਦੀਆਂ ਸਭ ਤੋਂ ਪਸੰਦੀਦਾ ਖੇਡ ਜਿਸ ਵਿਚ ਇੱਕ ਲੱਭਦਾ ਹੈ ਅਤੇ ਬਾਕੀ ਲੁਕਦੇ ਨੇ ਡੰਡ ਪੜਾਂਗਾ ਇਹ ਗਰਮੀ ਦੀ ਰੁੱਤ ਵਿਚ ਪਿੱਪਲਾਂ ਜਾਂ ਬਰੋਟਿਆਂ ਬੋਖੜ ਦੇ ਦਰਖਤਾਂ ਦਾ ਉੱਤੇ ਚੜ ਕੇ ਖੇਡੀ ਜਾਣ ਵਾਲੀ ਇੱਕ ਬਹੁਤ ਹੀ ਰੋਚਕ ਖੇਡ ਹੈ ਕਿਲਾ ਰਾਏਪੁਰ ਦੀਆਂ ਖੇਡਾਂ ਰੂਰਲ ਓਲੰਪਿਕਸ ਜਿਹਨੂੰ ਕਹਿੰਦੇ ਨੇ ਪੰਜਾਬ ਦੇ ਖੇਡ ਮੇਲਿਆਂ ਜਿਵੇਂ ਕਿਲਾ ਰਾਏਪੁਰ ਵਿਚ ਵਿਰਾਸਤੀ ਖੇਡਾਂ ਜਿਵੇਂ ਬੁਲਜ਼ਾਂ ਦੀਆਂ ਦੌੜਾਂ ਘੋੜਿਆਂ ਦੀਆਂ ਦੌੜਾਂ ਅਤੇ ਨਿਹੰਗ ਸਿੰਘਾਂ ਦੇ ਕਰਤੱਬ ਵਿਖਾਏ ਜਾਂਦੇ ਨੇ ਤੇ ਬਹੁਤ ਸਾਰੀਆਂ ਕੁਝ ਹੋਰ ਵੀ ਅਜਿਹੀਆਂ ਵਿਰਾਸਤੀ ਖੇਡਾਂ ਹੋ ਸਕਦੀਆਂ ਨੇ ਸਾਹਮਣੇ ਕਿ ਇਹਨਾਂ ਵਿਚੋਂ ਵੀ ਬਹੁਤ ਸਾਰੀਆਂ ਖੇਡਾਂ ਅਸੀਂ ਤਾਂ ਤੁਸੀਂ ਬਚਪਨ ਵਿਚ ਬਹੁਤ ਸਾਰੀਆਂ ਖੇਡੀਆਂ ਨੇ ਹੋਰ ਵੀ ਕਈ ਖੇਡਾਂ ਹੋਣਗੀਆਂ ਜੋ ਪਿੰਡਾਂ ਚ ਰਹਿਣ ਵਾਲੇ ਜਾਣ ਸਕਦੇ ਨੇ ਤੇ ਇਹਨਾਂ ਖੇਡਾਂ ਵੱਲ ਰੁਝਾਨ ਵਧਾਉਣ ਲਈ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਵਿਰਾਸਤੀ ਮੇਲਿਆਂ ਜਾਂ ਡਿਜੀਟਲ ਪਲੇਟਫਾਰਮ ਤੇ ਵੀਡੀਓਸ ਨੂੰ ਦਿਖਾ ਕੇ ਮੁੜ ਉਹਨਾਂ ਵੱਲ ਪ੍ਰੇਰਿਤ ਕਰ ਸਕਦੇ ਹਾਂ ਸੋ ਇਹ ਕੁਛ ਲਾਜ਼ਮੀ ਗੱਲਾਂ ਨੇ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਤੰਦਰੁਸਤ ਰੱਖ ਸਕਦੀ ਹੈ ਸੋ ਸਾਨੂੰ ਅੱਜ ਦੀ ਗੱਲ ਦੇ ਵਿਚ ਅੱਜ ਇਹਨਾਂ ਹੀ ਹੁਣ ਅੱਗੇ ਵੱਧਦੇ ਹਾਂ ਅਗਲਾ ਸਿਲਸਿਲਾ ਹੈ ਤੁਹਾਡੇ ਲਈ ਮਾਝੇ ਦੀ ਮਹਿਕ ਆਓ ਸੁਣਦੇ ਹਾਂ

ਬੱਦਲਾਂ ਦੇ ਉਲਿਓਂ ਚੰਨ ਆਉਂਦਾ ਆਉਂਦਾ ਰਹਿ ਗਿਆ, ਫਿਰ ਮੇਰੇ ਦਿਲ ਨੂੰ ਕੋਈ ਪਾਉਂਦਾ ਪਾਉਂਦਾ ਰਹਿ ਗਿਆ। ਖਾਬ ਆਉਂਦੇ ਹੀ ਉਸ ਸੀਨੇ ਆ ਕੇ ਲੱਗਾ ਇਸ ਤਰ੍ਹਾਂ, ਫਿਰ ਕੀ ਸੀ ਖਾਬ ਉਸਦਾ ਆਉਂਦਾ ਆਉਂਦਾ ਰਹਿ ਗਿਆ। ਉਮਰ ਦੇ 70 ਸਾਲ 7 ਦਹਾਕੇ ਯਾਨੀ ਕਹਿ ਲਈਏ ਪੌਣੀ ਸਦੀ ਸਾਹਿਤ ਨਾਟਕ ਤੇ ਮਾਂ ਬੋਲੀ ਦੇ ਲੇਖੇ ਲਾ ਦੇਣਾ ਕੋਈ ਸੌਖਾ ਕੰਮ ਨਹੀਂ। ਪਰ ਮਜੈਲਾਂ ਨੂੰ ਕੁਦਰਤ ਜਾਂ ਕਹਿ ਲਓ ਪਰਮਾਤਮਾ ਦਾ ਐਸਾ ਵਰ ਹੈ ਕਿ ਇਨ੍ਹਾਂ ਦੇ ਸਿਰੜ ਅੱਗੇ ਹਮੇਸ਼ਾ ਸਿਰ ਝੁਕਦਾ ਹੈ। ਉਮਰ ਦੇ 70 ਸਾਲ ਨਾਟਕ ਤੇ ਸਾਹਿਤ ਦੀ ਸੇਵਾ ਕਰਨ ਵਾਲਾ ਮਰਜੀ ਦਾ ਮਾਂ ਬੋਲੀ ਦਾ ਪੁੱਤ ਸੀ ਨਾਟਕਕਾਰ ਡਾਕਟਰ ਹਰਚਰਨ ਸਿੰਘ। 51 ਕਿਤਾਬਾਂ ਦਾ ਲੇਖਕ ਤੇ ਸੈਂਕੜੇ ਵਾਰ ਨਾਟਕਾਂ ਦੀ ਪੇਸ਼ਕਾਰੀ ਕਰਨ ਵਾਲੇ ਡਾਕਟਰ ਹਰਚਰਨ ਸਿੰਘ ਹੋਰਾਂ ਦਾ ਜਨਮ 1914 ਨੂੰ ਚੱਕ ਨੰਬਰ 576 ਨਨਕਾਣਾ ਸਾਹਿਬ ਦੇ ਨੇੜੇ ਹੋਇਆ। ਖਾਲਸਾ ਕਾਲਜ ਅੰਮ੍ਰਿਤਸਰ ਤੇ FC ਕਾਲਜ ਲਾਹੌਰ ਤੋਂ ਪੜ੍ਹਨ ਵਾਲੇ ਡਾਕਟਰ ਹਰਚਰਨ ਸਿੰਘ ਨੇ PhD ਦੀ ਡਿਗਰੀ

ਹਾਸਲ ਕੀਤੀ। ਉਨ੍ਹਾਂ ਆਪਣਾ ਪਹਿਲਾ ਨਾਟਕ ਕਮਲਾ ਕੁਮਾਰੀ 1937 ਵਿਚ ਲਿਖਿਆ ਜੋ ਅੰਮ੍ਰਿਤਸਰ ਵਿਖੇ ਖੇਡਿਆ ਗਿਆ। 1939 ਚ ਉਨ੍ਹਾਂ ਨੇ ਪੰਜਾਬ ਆਰਟ ਥੀਏਟਰ ਲਾਹੌਰ ਵਿਚ ਸਥਾਪਿਤ ਕੀਤਾ ਤੇ ਪੰਜਾਬ ਵਿਚ ਨਾਟਕੀ ਸਰਗਰਮੀਆਂ ਨੂੰ ਪ੍ਰਚਲਿਤ ਕੀਤਾ। ਉਸ ਦੌਰ ਵਿਚ ਔਰਤਾਂ ਨਾਟਕਾਂ ਵਿਚ ਅਭਿਨੈ ਨਹੀਂ ਸਨ ਕਰਦੀਆਂ, ਪਰ ਉਨ੍ਹਾਂ ਦੀ ਸੁਪਤਨੀ ਸ੍ਰੀਮਤੀ ਧਰਮ ਕੌਰ ਹੋਰਾਂ ਅਮਜੋੜ ਨਾਟਕ ਵਿਚ ਅਭਿਨੈ ਕਰਕੇ ਇਸ ਪਰੰਪਰਾ ਨੂੰ ਤੋੜਿਆ। ਉਨ੍ਹਾਂ ਦੇ ਨਾਟਕ ਅੱਜ ਕੱਲ ਤੇ ਪਲਕ ਲਈ ਸਾਲ 1973 ਚ ਉਨ੍ਹਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ। 1974 ਵਿਚ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤਕਾਰ ਦੀ ਪਦਵੀ ਮਿਲੀ। ਡਾਕਟਰ ਹਰਚਰਨ ਸਿੰਘ ਦੇ ਬਹੁਤੇ ਨਾਟਕ ਸਿੱਖ ਇਤਿਹਾਸ ਦੀ ਗੌਰਵਮਈ ਗਾਥਾ ਸੁਣਾਉਂਦੇ ਨੇ। ਚਮਕੌਰ ਦੀ ਗੜੀ, ਜ਼ਫਰਨਾਮਾ, ਸਰਹੰਦ ਦੀ ਕੰਧ, ਹਿੰਦ ਦੀ ਚਾਦਰ, ਰਾਣੀ ਜਿੰਦਾ, ਮਿੱਟੀ ਧੁੰਦ ਜੱਗ ਚਾਨਣ ਹੋਆ ਉਨ੍ਹਾਂ ਦੇ ਇਤਿਹਾਸ ਨਾਲ ਸਬੰਧਤ ਨਾਟਕ ਨੇ। ਸਰੀਰਕ ਰੂਪ ਚ ਵਿਛੜ ਚੁੱਕੇ ਡਾਕਟਰ ਹਰਚਰਨ ਸਿੰਘ ਦੇ ਪਾਏ ਪੂਰਨਿਆਂ ਤੇ ਅਜੇ ਵੀ ਕਈ ਨਾਟਕਕਾਰ ਤੇ ਸਾਹਿਤਕਾਰ ਚੱਲ ਰਹੇ ਨੇ।

ਇਹ ਕੌਣ ਆਇਆ ਹੈ ਚੁੱਪ ਚੁਪੀਤਾ, ਮਿਲੇ ਫਿਜ਼ਾਵਾਂ ਨੂੰ ਬਿਹਤਰੀ ਹੈ। ਇਹ ਕਿਸ ਦੇ ਆਵਣ ਦਾ ਜ਼ਿਕਰ ਇਨ੍ਹਾਂ, ਮਹਿਕ ਚੁਫੇਰੇ ਹੀ ਪਸਰੀ ਹੈ। ਇਹ ਕਿਸ ਨੇ ਪੌਣਾ ਨੂੰ ਸੀਤ ਕੀਤਾ,

ਜਿਸ ਨੇ ਸਰਗਮ ਨੂੰ ਗੀਤ ਕੀਤਾ ਹੁਣੇ ਹੁਣੇ ਹੀ ਹੋਈ ਸ਼ਿਰਕਤ ਕੇ ਪੈਰ ਹਾਲੇ ਵੀ ਸਰਜਰੀ ਹੈ। ਖੋ ਕੇ ਨਗਰੀ ਦਾ ਪਾਣੀ ਜਿੱਥੇ ਅੰਮ੍ਰਿਤ ਵਰਗਾ ਮਿੱਠਾ ਤੇ ਸ਼ੀਤਲ ਏ, ਇਥੋਂ ਦੀ ਧਰਤੀ ਤੇ ਫਿਜ਼ਾ ਵੀ ਅਜਿਹੀ ਏ ਜਿਸ ਵਿਚ ਇਲਾਹੀ ਧੁਨਾਂ ਦੇ ਨਾਲ ਸੰਗੀਤ ਦੀਆਂ ਮਿੱਠੀਆਂ ਸੁਰਾਂ ਵੀ ਗੂੰਜਦੀਆਂ ਨੇ। ਗੂੰਜਦੀਆਂ ਸੁਰਾਂ ਵਿਚ ਹੀ ਇਕ ਅਜਿਹੀ ਸੁਰ ਹੈ ਨੌਜਵਾਨ ਗਾਇਕ ਗੁਰਸ਼ਬਦ, ਜੋ ਗਾਇਕ ਵੀ ਤੇ ਫਿਲਮੀ ਅਦਾਕਾਰ ਵੀ। 24 ਅਗਸਤ 1999 ਨੂੰ ਅੰਮ੍ਰਿਤਸਰ ਵਿਚ ਜਨਮੇ ਇਸ ਕਲਾਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸੰਗੀਤ ਦੀ MA ਕੀਤੀ ਤੇ ਸੰਗੀਤ ਸਾਧਨਾ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਇਆ। ਸਾਲ 2015 ਵਿਚ ਇਸ ਗਾਇਕ ਨੇ ਵਾਰ ਭਗਤ ਸਿੰਘ ਨਾਲ ਆਪਣੇ ਸਫ਼ਰ ਦਾ ਆਗਾਜ਼ ਕੀਤਾ। ਇਸੇ ਵਰੇ ਗੁਰਸ਼ਬਦ ਨੇ ਅੰਗਰੇਜ਼ ਫਿਲਮ ਰਾਹੀਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਵੀ ਕੀਤੀ। ਮਿਲਨੇ ਦੀ ਰੁੱਤ, ਗੀਤਕਾਰੀਆਂ, ਤਰੱਕੀਆਂ ਵਰਗੀਆਂ ਐਲਬਮਾਂ ਰਾਹੀਂ ਸਰੋਤਿਆਂ ਚ ਆਪਣੀ ਨਿਵੇਕਲੀ ਪਛਾਣ ਬਣਾਉਣ ਵਾਲਾ ਇਹ ਕਲਾਕਾਰ ਅਸ਼ਲੀਲ ਤੇ ਲੱਚਰ ਕਿਸਮ ਦੀ ਗਾਇਕੀ ਤੋਂ ਕੋਹਾਂ ਦੂਰ ਏ। ਪੰਜਾਬ ਦੇ ਇਤਿਹਾਸ, ਇਥੋਂ ਦੇ ਵਿਰਸੇ ਤੇ ਲੋਕ ਨਾਇਕਾਂ ਪ੍ਰਤੀ ਗੁਰਸ਼ਬਦ ਅੰਦਰ ਅੰਤਾਂ ਦਾ ਸਤਿਕਾਰ ਏ ਤੇ ਪੰਜਾਬੀ ਸਭਿਆਚਾਰ ਪ੍ਰਤੀ ਗਹਿਰਾ ਮੋਹ ਏ। ਉਸਦਾ ਮੰਨਣਾ ਏ ਕਿ ਸੰਗੀਤ ਸਿਰਫ ਮਨੋਰੰਜਨ ਕਰਨ ਤੱਕ ਹੀ ਸੀਮਿਤ ਨਹੀਂ, ਸਗੋਂ ਇਹ ਸਾਡੀ ਬੋਲੀ, ਸਾਡੇ ਇਤਿਹਾਸ ਤੇ ਵਿਰਾਸਤ ਨੂੰ ਪ੍ਰਫੁੱਲਤ ਕਰਨ, ਜਿਉਂਦਿਆਂ ਰੱਖਣ ਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਸ਼ਕਤੀਸ਼ਾਲੀ ਜ਼ਰੀਆ ਏ। ਆਪਣੀਆਂ ਫਿਲਮਾਂ ਤੇ ਗੀਤਾਂ ਜ਼ਰੀਏ ਗੁਰਸ਼ਬਦ ਨੇ ਸਭਿਆਚਾਰਕ ਤੇ ਸਮਾਜਿਕ ਚੇਤਨਾ ਲਿਆਉਣ ਦੀ ਕੋਸ਼ਿਸ਼ ਕੀਤੀ ਏ, ਜੋ ਅਜੋਕੀ ਹਲਕੇ ਪੱਧਰ ਦੀ ਗਾਇਕੀ ਦੇ ਦੌਰ ਵਿਚ ਨਿਵੇਕਲੀ ਤੇ ਸੱਚੀ ਕੋਸ਼ਿਸ਼ ਏ। ਰੱਬ ਕਰੇ ਮਾਝੇ ਦਾ ਇਹ ਹੋਣਹਾਰ ਪੁੱਤ ਇਸੇ ਤਰ੍ਹਾਂ ਗਾਇਕੀ ਨੂੰ ਇਬਾਦਤ ਮੰਨਦਿਆਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਾ ਰਹੇ।

ਤੈਂ ਕੀ ਬਾਬਲ ਵਰ ਟੋਲਿਆ ਕਰਦਾ ਬਹੁਤ ਝੇੜਾ ਕਾਰ ਫ੍ਰਿਜ ਤੇ ਟੈਲੀਵਿਜ਼ਨ ਮੰਗਦੇ ਦਾਜ ਬਥੇਰਾ ਨਾਲੇ ਕਹਿੰਦਾ 20 ਦਿਨ ਪਹਿਲਾਂ ਤੋਰ ਦੇ ਮੈਂ ਨਹੀਂ ਜਾਣਾ ਗੱਡੀ ਨੂੰ ਖਾਲੀ ਮੋੜ ਦੇ ਮੈਂ ਨਹੀਂ ਜਾਣਾ ਗੱਡੀ ਨੂੰ ਖਾਲੀ ਮੋੜ ਦੇ ਪੰਜਾਬ ਦੇ ਲੋਕ ਗੀਤਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿਚ ਅਕਸਰ ਮੁਟਿਆਰ ਦੇ ਭਾਵਾਂ ਨੂੰ ਬੜੀ ਹੀ ਸਰਲ ਬੋਲੀ ਚ ਪਰੋਇਆ ਗਿਆ ਹੁੰਦਾ ਏ ਜੋ ਆਮ ਲੋਕਾਂ ਦੇ ਮਨਾਂ ਨੂੰ ਟੁੰਬਦੇ ਨੇ ਇਹ ਲੋਕ ਗੀਤ ਜਾਂ ਲੋਕ ਬੋਲੀ ਨਵੀਂ ਵਿਆਹੀ ਮੁਟਿਆਰ ਦੇ ਮਨ ਦੀ ਗੱਲ ਜਾਂ ਕਹਿ ਲੋ ਉਸ ਦੇ ਦਰਦ ਦੀ ਬਾਤ ਤਾਂ ਪਾਉਂਦੀ ਏ ਨਾਲ ਦੀ ਨਾਲ ਸਮਾਜ ਵਿਚ ਫੈਲੀ ਲਾਹਨਤ ਦਾਜ ਲੈਣ ਦੇਣ ਦੇ ਰਿਵਾਜ ਵੱਲ ਵੀ ਇਸ਼ਾਰਾ ਕਰਦੀ ਏ ਇਸ ਨੂੰ ਇਹ ਤੱਥ ਉਭਰ ਕੇ ਸਾਹਮਣੇ ਆਉਂਦਾ ਏ ਕਿ ਸਾਡੇ ਲੋਕ ਗੀਤ ਮਹਿਜ਼ ਮਨੋਰੰਜਨ ਦਾ ਸਾਧਨ ਨਹੀਂ ਸਗੋਂ ਇਹ ਮਨੋਭਾਵਾਂ ਦੇ ਪ੍ਰਗਟਾ ਦੇ ਨਾਲ ਨਾਲ ਸਮਾਜਿਕ ਮਸਲਿਆਂ ਜਾਂ ਸਮਾਜਿਕ ਸਰੋਕਾਰਾਂ ਤੋਂ ਸੱਖਣੇ ਨਹੀਂ ਇਸੇ ਕਰਕੇ ਇਨ੍ਹਾਂ ਦੀ ਹੋਂਦ ਸਦੀਵੀ ਏ।

ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੂਨੀ ਭਾਗ ਤੇ ਛੋਟੀ ਪ੍ਰਕਰਮਾ ਦੀ ਦੁੱਧ ਤੇ ਜਲ ਨਾਲ ਧੁਆਈ ਨੂੰ ਇਸ਼ਨਾਨ ਦੀ ਸੇਵਾ ਕਿਹਾ ਜਾਂਦਾ ਏ। ਇਸ਼ਨਾਨ ਦੀ ਸੇਵਾ ਪਰੰਪਰਾ ਤੇ ਮਰਿਆਦਾ ਅਨੁਸਾਰ ਕਰਾਉਣ ਲਈ ਕਈ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਏ। ਫਰਾਸ਼ ਸੰਖੇਪ ਅਰਦਾਸ ਕਰਕੇ ਪਹਿਲਾਂ ਹਰਿਮੰਦਰ ਸਾਹਿਬ ਦੇ ਫਰਸ਼ ਨੂੰ ਦੁੱਧ ਨਾਲ ਧੋਂਦਾ ਏ, ਫਿਰ ਹਰ ਕੀ ਪੌੜੀ ਤੋਂ ਜਲ ਨਾਲ ਇਸ਼ਨਾਨ ਕਰਵਾਇਆ ਜਾਂਦਾ ਏ। ਭਾਵਨਾ ਨਾਲ ਸੇਵਾ ਉਪਰੰਤ ਵਿਛਾਈ ਦੀ ਸੇਵਾ ਪ੍ਰੇਮੀ ਸਿੰਘ ਬੜੀ ਸ਼ਰਧਾ ਤੇ ਸਤਿਕਾਰ ਨਾਲ ਕਰਦੇ ਨੇ। ਸ੍ਰੀ ਹਰਿਮੰਦਰ ਸਾਹਿਬ ਅੰਦਰ ਵਿਛਾਈ ਵੇਲੇ ਇੰਨੇ ਨਿਯਮਤ ਢੰਗ ਨਾਲ ਸੇਵਾ ਕੀਤੀ ਜਾਂਦੀ ਏ ਕਿ ਵੇਖਣ ਵਾਲਾ ਅਚੰਬਿਤ ਹੋ ਜਾਂਦਾ ਏ। ਇਨ੍ਹਾਂ ਵਿਸਮਾਦੀ ਪਲਾਂ ਨੂੰ ਕੇਵਲ ਮਾਣਿਆ ਜਾ ਸਕਦਾ ਏ, ਬਿਆਨ ਨਹੀਂ ਕੀਤਾ ਜਾ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਸਤੇ ਸੁੱਕੀ ਸੇਵਾ ਸਮੇਂ ਹੀ ਸਜਾਇਆ ਪੀੜਾ ਫਰਸ਼ ਦੀ ਵਿਛਾਈ ਉਪਰੰਤ ਨਿਸ਼ਚਿਤ ਸਥਾਨ ਤੇ ਟਿਕਾਇਆ ਜਾਂਦਾ ਏ। ਪ੍ਰਕਾਸ਼ ਅਸਥਾਨ ਦੀ ਵਿਛਾਈ ਗ੍ਰੰਥੀ ਸਿੰਘਾਂ ਦੇ ਬੈਠਣ, ਚੌੜ ਬਰਦਾਰ, ਅਰਦਾਸੀਆ ਤੇ ਸੇਵਾਦਾਰ ਦੇ ਬੈਠਣ ਵਾਸਤੇ ਵਿਛਾਈ ਨਾਲੋਂ ਵਿਸ਼ੇਸ਼ ਸਵੱਛ ਤੇ ਉਚੇਚੀ ਹੁੰਦੀ ਏ। ਸ਼ੁੱਧ ਅਤਰ ਦੀ ਵਰਤੋਂ ਸੁਗੰਧੀ ਵਾਸਤੇ ਕੀਤੀ ਜਾਂਦੀ ਏ। ਅੱਖਾਂ ਨਾਲ ਸੇਵਾ ਦੇ ਅਦਭੁਤ ਨਜ਼ਾਰਿਆਂ ਨੂੰ ਵੇਖਿਆ ਤਾਂ ਜਾ ਸਕਦਾ ਏ, ਪਰ ਸੇਵਾ ਦੇ ਰਹੱਸ ਨੂੰ ਸੇਵਾ ਕਰਕੇ ਹੀ ਸਮਝਿਆ ਜਾ ਸਕਦਾ ਏ।

ਮੈਂ ਪੰਜਾਬਣ ਲੋਕੀ ਕਹਿੰਦੇ ਮੈਂ ਗੀਤਾ ਦੀ ਰਾਣੀ ਹਰਵਿੰਦਰ ਸਹਿਗਲ ਦੀ ਆਵਾਜ਼ ਸੀ ਸੁਗਮ ਸੰਗੀਤ ਹੈ ਤੇ ਹੁਣ ਤੁਮਨ ਦੇਸ ਪੰਜਾਬ ਦਾ ਆਖਰੀ ਸਿਲਸਿਲਾ ਤੁਹਾਡੇ ਲਈ ਤਮੰਨਾ ਤਮੰਨਾ ਤਹਿਤ ਅੱਜ ਪੂਰੀ ਕਰਨ ਜਾ ਰਹੇ ਹਾਂ ਸੁਖਮਨ ਦੀਪ ਕੌਰ ਬਠਿੰਡਾ ਵਾਲਿਆਂ ਦੀ ਫਰਮਾਇਸ਼ ਇਹ ਲਿਖਦੇ ਨੇ ਜੀ ਕਿ ਅਸੀਂ ਸਾਰੇ ਕੰਮ ਤਨਦੇਹੀ ਨਾਲ ਕਰਦੇ ਹਾਂ ਪਰ ਨਾਲ ਨਾਲ ਤੁਹਾਡੇ ਰੇਡੀਓ ਦੇ ਪ੍ਰੋਗਰਾਮ ਸੁਣਨਾ ਕਦੇ ਨਹੀਂ ਭੁੱਲਦੇ ਸਬਰ ਤੇ ਸੰਤੋਖ ਵਾਲੀ ਜ਼ਿੰਦਗੀ ਜਿਉਂਦੇ ਹਾਂ ਤੇ ਸੱਚੀ ਖੁਸ਼ੀ ਇਸੇ ਵਿਚ ਹੀ ਮਿਲਦੀ ਹੈ ਰੱਬ ਦੀ ਰਜ਼ਾ ਚ ਰਾਜ਼ੀ ਰਹਿੰਦੇ ਹਾਂ ਜੋ ਸਾਡੀ ਜ਼ਿੰਦਗੀ ਹੈ ਜੋ ਸਾਨੂੰ ਹਾਸਲ ਹੈ ਹਰ ਵੇਲੇ ਉਸ ਪਰਵਰਦਿਗਾਰ ਦਾ ਸ਼ੁਕਰਾਨਾ ਕਰਦੇ ਰਹਿੰਦੇ ਹਾਂ ਸੱਚ ਮੰਨੋ ਇਸੇ ਭਾਵਨਾ ਦੇ ਵਿਚ ਹੀ ਅਸਲੀ ਸੁਖ ਸਬਰ ਤੇ ਸਕੂਨ ਹੈ ਰਾਤ ਨੂੰ ਨੀਂਦ ਚੰਗੀ ਆਉਂਦੀ ਹੈ ਤੇ ਅਸੀਂ ਚਾਹੁੰਦੇ ਹਾਂ ਕੁਛ ਇਹੋ ਜਿਹਾ ਗੀਤ ਸੁਣਾ ਕੇ ਸਾਡੀ ਤਮੰਨਾ ਪੂਰੀ ਕਰ ਦਿੱਤੀ ਜਾਏ ਤੇ

ਬਹੁਤ ਮਾਣ ਹੋਣਾ ਤਾਂ ਇੱਥੇ ਸ਼ੁਕਰਾਨਾ ਇਹ ਗੀਤ ਸਾਨੂੰ ਸੁਣਵਾ ਦਿਓ ਤੇ ਲਓ ਜੀ ਤੁਹਾਡੀ ਤਮੰਨਾ ਪੂਰੀ ਕਰ ਰਿਹਾ ਸੁਖਮਨ ਦੀਪ ਸਿੰਘ ਜੀ ਬਠਿੰਡਾ ਵਾਲਿਓ ਤੁਹਾਡੀ ਫਰਮਾਇਸ਼ ਤਮੰਨਾ ਤਾਂ ਪੂਰੀ ਹੋਣ ਜਾ ਰਹੀ ਹੈ ਖਾਸ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ

0: అందుకే ఈ స్క్రిప్ట్ వినాలి సమయం
1: ਪੰਜਾਬ ਮਜਲਿਸ ਵੀ ਇੱਥੇ ਮੁੱਕਦੀ ਹੈ। ਵੀਡੀਓ ਆਸ਼ਾ ਨੂੰ ਇਜਾਜ਼ਤ, ਫਿਰ ਮਿਲਾਂਗੇ।

0: ਬਚਤ ਮੇਰਾ ਪੂਰਾ ਸਿਰਫ ਆਪਣੇ ਜੇ ਆਪਾਂ ਕਹੀਏ ਮਾਇਕ ਤੌਰ ਤੇ ਬਚਤ ਹੀ ਨਹੀਂ ਹੈ, ਸਾਧਨਾ ਦੀ ਹੈ ਨਾ, ਜੋ ਸਾਡੇ ਹਰ ਪਾਸਿਓਂ ਬਚਤ, ਹਰ ਚੀਜ਼ ਦੀ, ਹਰ ਸਾਧਨ ਦੀ, ਜੋ ਵੀ ਦੁਨੀਆਂ ਦੇ ਸਿਸਟਮ ਨਾਲ ਜੁੜੀ ਚੀਜ਼ ਹੈ ਉਹਨੂੰ ਆਪਾਂ ਨੇ ਬਚਾਉਣਾ। ਹੁਣ ਪਾਣੀ ਹੈ, ਤੁਸੀਂ ਆਪ ਹੀ ਸੋਚੋ, ਪਾਣੀ ਸਾਡੇ ਬੇਸ਼ਕੀਮਤੀ ਸਰਮਾਇਆ ਪਸਾਰੀ ਜਾਣਦੇ ਆ, ਪਰ ਅੱਜ ਦੁਨੀਆਂ ਨੂੰ ਸਾਹਮਣੇ ਦਿਖਦਾ ਵੀ ਪਿਆ ਕਿ ਪਾਣੀ ਨੂੰ ਲੈ ਕੇ ਇੱਕ ਬਹੁਤ ਵੱਡਾ ਸੰਕਟ ਪੂਰੀ ਦੁਨੀਆਂ ਦੇ ਸਾਹਮਣੇ ਆਉਣ ਵਾਲਾ, ਪਰ ਅਸੀਂ ਫਿਰ ਵੀ ਬਚਤ ਨਹੀਂ ਕਰਦੇ।
1: ਊਰਜਾ ਲੈ ਲਓ ਜੀ,
0: ਊਰਜਾ ਦੀ ਗੱਲ ਕਰ ਲਓ ਤੁਸੀਂ,
1: ਹਾਂਜੀ, ਪੈਟਰੋਲ ਹੈ, ਡੀਜ਼ਲ ਹੈ,
0: ਹਾਂ,
1: ਤੇ ਆਪਾਂ ਕਈ ਵਾਰ
0: ਬੜੇ ਘਰਾਂ ਦੇ ਵਿੱਚ
1: ਔਖੇ ਦੌਰ ਚੋਂ ਲੰਘਦੇ ਹਾਂ, ਕਈ ਵਾਰ ਮਹਿਸੂਸ ਹੁੰਦਾ ਵੀ ਜਿੰਨੇ ਉਹਦੇ ਜਿਹੜੇ ਹਰ ਚੀਜ਼ ਦੇ ਨਾ ਬਦਲਵੇਂ ਪ੍ਰਬੰਧ ਇਹ ਸਾਡੇ ਕੋਲ ਜ਼ਰੂਰ ਹੋਣੇ ਚਾਹੀਦੇ ਆ ਜੀ,
0: ਹੁੰਦੇ ਆ ਜੀ। ਦੇਖੋ ਹੁਣ ਬਿਜਲੀ ਹੈ, ਜਿੱਦਾਂ ਆਪਾਂ ਕਹਿੰਦੇ ਕਿ ਅੱਜ ਨਿਰਭਰਤਾ ਸਾਡੀ ਬਹੁਤ ਜ਼ਿਆਦਾ ਹੈ, ਤੁਸੀਂ ਪੈਟਰੋਲ ਦੀ ਗੱਲ ਕੀਤੀ ਹੈ, ਡੀਜ਼ਲ ਦੀ ਗੱਲ ਕੀਤੀ ਹੈ, ਉਹਦੇ ਲਈ ਸੌਰ ਊਰਜਾ ਦਾ ਪ੍ਰਬੰਧ ਹੈ ਸਾਡੇ
1: ਕੋਲ, ਬੜਾ ਵਧੀਆ
0: ਹੈ ਕਿ ਨਹੀਂ,
1: ਬੜਾ ਵਧੀਆ ਸੋਮਾ,
0: ਬੜਾ ਵਧੀਆ ਸੋਮਾ ਹੈ, ਔਰ ਇਹਦੇ ਨਾਲ ਊਰਜਾ ਦੀ ਬਚਤ ਵੀ ਹੁੰਦੀ ਹੈ ਤੇ ਤੁਹਾਡਾ ਫਾਇਦਾ ਵੀ ਹੁੰਦਾ ਹੈ।
1: ਹਾਂ, ਬਹੁਤ ਵਧੀਆ, ਖਾਸ ਕਰਕੇ ਤਾਂ ਜਿਹੜੇ ਆਪਣੇ ਨਾ ਦੇਖੋ ਪੰਪ ਆ, ਜੇ ਉਹਨਾਂ ਤੇ ਲਾ ਲਈ ਅਸੀਂ,
0: ਬਿਲਕੁਲ
1: ਬੜਾ ਫਾਇਦੇਮੰਦ ਹੈ,
0: ਬੜੀ ਫਾਇਦੇਮੰਦ।
1: ਸਰਕਾਰ ਵੀ ਬਹੁਤ ਸਹਾਇਤਾ ਕਰਦੀ ਹੈ,
0: ਕਰਦੀ ਹੈ ਜੀ, ਸਰਕਾਰ ਸਹਾਇਤਾ ਉਹਨਾਂ ਦੀ ਕਰਦੀ ਹੈ ਜਿਹੜੇ ਸਰਕਾਰ ਤੋਂ ਸਹਾਇਤਾ ਲੈਣਾ ਚਾਹੁੰਦੇ ਆ। ਇਹ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਊਰਜਾ ਦੀ ਆਪਾਂ ਗੱਲ ਕਰਦੇ ਪਿਆ, ਊਰਜਾ ਦੀ ਬਚਤ ਬਾਰੇ ਇੱਕ ਆਪਣੇ ਕੋਲ ਖਾਸ ਪ੍ਰੋਗਰਾਮ ਹੈ, ਇਹ ਆਪਾਂ ਸਾਰੇ ਨਾਲ ਸਾਂਝਾ ਕਰਦੇ ਹਾਂ।
2: ਕਿਸੇ ਵੀ ਤਰ੍ਹਾਂ ਦੀ ਜੰਗ ਹੋਵੇ ਉਹ ਸਾਡੇ ਘਰਾਂ, ਹਸਪਤਾਲਾਂ ਤੇ ਜੀਵਨ ਨੂੰ ਹੀ ਖਰਾਬ ਨਹੀਂ ਕਰਦੀ ਬਲਕਿ ਮਾਨਵਤਾ ਨੂੰ ਵੀ ਤਾਰ ਤਾਰ ਕਰ ਦਿੰਦੀ ਹੈ। ਜੰਗ ਦਾ ਅਸਰ ਸਿਰਫ ਬਾਜ਼ਾਰ ਦੇ ਉੱਤੇ ਨਹੀਂ ਹੁੰਦਾ, ਖਾਸ ਤੌਰ ਤੇ ਇਸ ਦਾ ਅਸਰ ਖੇਤਾਂ ਦੇ ਵਿੱਚ ਕੰਮ ਕਰਦੇ ਕਿਸਾਨਾਂ ਦੇ ਉੱਪਰ ਵੀ ਹੁੰਦਾ ਹੈ, ਕਿਉਂਕਿ ਉਹਨਾਂ ਦੀ ਫਸਲ ਤਬਾਹ ਹੋ ਜਾਂਦੀ ਹੈ, ਆਮ ਜੀਵਨ ਖਰਾਬ ਹੋ ਜਾਂਦਾ ਹੈ। ਵਿਸ਼ਵੀਕਰਨ ਦੇ ਦੌਰ ਦੇ ਵਿੱਚ ਚਾਰੇ ਪਾਸੇ ਹਾਹਾਕਾਰ ਮਚ ਜਾਂਦੀ ਹੈ।
3: ਰੂਸ ਯੂਕਰੇਨ ਯੁੱਧ, ਮੱਧ ਪੂਰਬ ਮੇਂ ਤਣਾਵ, ਵੈਸ਼ਵਿਕ ਆਪੂਰਤੀ ਸ਼ੰਕਾ ਮੇਂ ਬਘਾਓ ਕੇ ਕਾਰਨ ਪੂਰੀ ਦੁਨੀਆ ਮੇਂ ਤੇਲ ਮਹਿੰਗਾ ਹੋ ਗਿਆ। ਐਸੇ ਸਮੇਂ ਮੇਂ ਭਾਰਤ ਵੀ ਇਸ ਵੈਸ਼ਵਿਕ ਸਥਿਤੀ ਸੇ ਬਚ ਨਹੀਂ ਸਕਦਾ।
2: ਜੇਕਰ ਅਸੀਂ ਇਨ੍ਹਾਂ ਗੱਲਾਂ ਨੂੰ ਛੱਡ ਵੀ ਦਈਏ ਤਾਂ ਸਭ ਤੋਂ ਮੁਸ਼ਕਿਲ ਗੱਲ ਆਉਂਦੀ ਹੈ ਊਰਜਾ ਸੰਕਟ ਦੀ। ਜਿੱਥੇ ਲੋਕਾਂ ਦੇ ਘਰਾਂ ਉੱਪਰ ਬੰਬ ਡਿੱਗਦਾ ਸਿਰਫ ਉੱਥੇ ਹੀ ਲੋਕਾਂ ਦੇ ਘਰ ਤਬਾਹ ਨਹੀਂ ਹੁੰਦੇ ਬਲਕਿ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਲੋਕਾਂ ਨੂੰ ਵੀ ਇਸਦਾ ਪ੍ਰਭਾਵ ਵੇਖਣ ਨੂੰ ਮਿਲਦਾ। ਹੋਟਲ, ਢਾਬੇ, ਰੈਸਟੋਰੈਂਟ, ਦੁਕਾਨਾਂ, ਮਾਰਕੀਟ ਪਲੇਸ, ਗੱਡੀਆਂ ਦਾ ਵੀ ਆਉਣਾ ਜਾਣਾ ਬੰਦ ਹੋ ਜਾਂਦਾ। ਇਸ ਵਿੱਚ ਸਭ ਤੋਂ ਵਧੇਰੇ ਅਸਰ ਖੜਾ ਹੁੰਦਾ ਊਰਜਾ ਸੰਕਟ ਦਾ। ਗੈਸ, ਪੈਟਰੋਲ, ਡੀਜ਼ਲ, ਡੋਮੈਸਟਿਕ ਇਸਤੇਮਾਲ ਕਰਨ ਵਾਲੀਆਂ ਚੀਜ਼ਾਂ ਦਾ ਇਹ ਅਸਰ ਸਿਰਫ ਕਮਰਸ਼ੀਅਲ ਤੌਰ ਤੇ ਹੀ ਵੇਖਣ ਨੂੰ ਨਹੀਂ ਮਿਲਦਾ ਬਲਕਿ ਘਰ ਦਾ ਬਜਟ ਵੀ ਇਸ ਨਾਲ ਪ੍ਰਭਾਵਿਤ ਹੁੰਦਾ।
4: ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਐਲਪੀਜੀ, ਪੈਟਰੋਲ ਤੇ ਡੀਜ਼ਲ ਦੀ ਕ੍ਰਾਈਸਿਸ ਇਸ ਟਾਈਮ ਤੋਂ ਘੱਟ ਹੈ। ਗਲਫ ਕੰਟਰੀਜ਼ ਦਾ ਜਿਹੜਾ ਮੇਨ ਇੰਪੋਰਟ ਅਸੀਂ ਕਰਦੇ ਹਾਂ ਕਿਸੇ ਜਿਹੜੇ ਫਿਊਲ ਦਾ, ਪੈਟਰੋਲ, ਡੀਜ਼ਲ ਜਾਂ ਫਿਰ ਐਲਪੀਜੀ ਦਾ, ਉਹ ਸਟੇਟ ਆਫ ਹਾਰਮੋਨਸ ਦੇ ਥਰੂ ਹੁੰਦਾ ਹੈ। ਜਦੋਂ ਵੀ ਵਾਰ ਵਾਲੀ ਸਿਚੁਏਸ਼ਨ ਆਉਂਦੀ ਹੈ ਤੇ ਈਰਾਨ ਉਹ ਰਸਤਾ ਬੰਦ ਕਰ ਦਿੰਦਾ ਜਿਸ ਕਾਰਨ ਬਣੇ ਆ ਸਪਲਾਈ ਦਾ ਇਫੈਕਟ ਹੈ ਜ਼ਿਆਦਾ ਐਲਪੀਜੀ ਤੇ ਪਿਆ, ਪੈਟਰੋਲ ਤੇ ਡੀਜ਼ਲ ਤੇ ਕੰਪੈਰੇਟਿਵਲੀ ਇਮੀਡੀਏਟ ਨਹੀਂ ਪਿਆ।
2: ਕਈ ਤਰ੍ਹਾਂ ਦੀਆਂ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਨੇ, ਚੀਜ਼ਾਂ ਦੀ ਮਹਿੰਗਾਈ ਵੱਧ ਜਾਂਦੀ ਹੈ ਜਿਸ ਕਾਰਨ ਅਰਥ ਵਿਵਸਥਾ ਦੇ ਵਿਗੜਨ ਦੇ ਨਾਲ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਨੇ ਤੇ ਇਹ ਮੁਸ਼ਕਲਾਂ ਵਿਸ਼ਵ ਦੇ ਵਿੱਚ ਦਿਖਾਈ ਦਿੰਦੀਆਂ ਨੇ। ਇਸ ਵਿਸ਼ਵ ਵਿਆਪੀ ਸੰਕਟ ਦਾ ਸਿੱਧਾ ਅਸਰ ਪੰਜਾਬ ਤੇ ਵੀ ਵੇਖਣ ਨੂੰ ਮਿਲ ਰਿਹਾ। ਪੰਜਾਬ ਦੇ ਵਪਾਰੀਆਂ ਤੇ ਕਿਸਾਨਾਂ ਦੇ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਖਾੜੀ ਦੇਸ਼ ਪੰਜਾਬ ਦੀ ਬਾਸਮਤੀ ਦੇ ਸਭ ਤੋਂ ਵੱਡੇ ਖਰੀਦਦਾਰ ਨੇ ਤੇ ਜੰਗ ਦੇ ਕਾਰਨ ਬਰਾਮਦ ਯਾਨੀ ਕਿ ਐਕਸਪੋਰਟ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ। ਇਹ ਨਾ ਹੀ ਕੁਵੈਤ, ਦੁਬਈ ਅਤੇ ਹੋਰ ਖਾੜੀ ਦੇਸ਼ਾਂ ਦੇ ਵਿੱਚ ਰੋਜ਼ਗਾਰ ਦੇ ਲਈ ਗਏ ਹਜ਼ਾਰਾਂ ਪ੍ਰਵਾਸੀ ਪੰਜਾਬੀਆਂ ਦੇ ਪਰਿਵਾਰ ਵੀ ਇਨ੍ਹਾਂ ਹਮਲਿਆਂ ਤੋਂ ਬਾਅਦ ਆਪਣੇ ਸਾਕ ਸੰਬੰਧੀਆਂ ਦੀ ਸੁਰੱਖਿਆ ਨੂੰ ਲੈ ਕੇ ਬੇਹੱਦ ਫਿਕਰਮੰਦ ਨੇ। ਉਧਰ ਤੇਲ ਦੀਆਂ ਕੀਮਤਾਂ ਵਧਣ ਦੇ ਕਾਰਨ ਪੰਜਾਬ ਸਮੇਤ ਪੂਰੇ ਭਾਰਤ ਦੇ ਵਿੱਚ ਡੀਜ਼ਲ, ਪੈਟਰੋਲ ਮਹਿੰਗਾ ਹੋਣ ਦਾ ਖਦਸ਼ਾ ਰਿਹਾ ਜਿਸ ਦਾ ਸਿੱਧਾ ਅਸਰ ਖੇਤੀਬਾੜੀ ਦੀ ਲਾਗਤ ਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਉੱਤੇ ਪੈਂਦਾ।
5: ਜੇਕਰ ਤੇਲ ਮੁੱਕ ਗਿਆ ਤਾਂ ਕੀ ਹੋਵੇਗਾ? ਪੈਟਰੋਲ ਅਤੇ ਡੀਜ਼ਲ ਦੇ ਵੱਧਦੇ ਦਾਮ ਸਿਰਫ ਇੱਕ ਚੇਤਾਵਨੀ ਨਹੀਂ ਸਗੋਂ ਵੱਡੇ ਊਰਜਾ ਸੰਕਟ ਦਾ ਇਸ਼ਾਰਾ ਨੇ। ਸੀਮਿਤ ਭੰਡਾਰ ਤੇਜ਼ੀ ਨਾਲ ਖਤਮ ਹੋ ਰਹੇ ਨੇ।
2: ਊਰਜਾ ਮਨੁੱਖੀ ਜੀਵਨ ਦੇ ਦੇਸ਼ ਦੇ ਵਿਕਾਸ ਦੇ ਲਈ ਬਹੁਤ ਜ਼ਰੂਰੀ ਹੈ

0: ਪੈਟਰੋਲ, ਡੀਜ਼ਲ, ਕੋਲਾ ਤੇ ਕੁਦਰਤੀ ਗੈਸ ਵਰਗੇ ਸਰੋਤਾਂ ਦੇ ਨਾਲ ਸਾਡੇ ਘਰ, ਉਦਯੋਗ ਤੇ ਆਵਾਜਾਈ ਪ੍ਰਣਾਲੀ ਚੱਲਦੀ ਹੈ। ਪਰ ਜਦੋਂ ਊਰਜਾ ਦੀ ਮੰਗ ਵੱਧ ਜਾਂਦੀ ਹੈ, ਸਰੋਤ ਘੱਟ ਪੈਣ ਲੱਗ ਜਾਂਦੇ ਨੇ, ਤਾਂ ਇਸ ਸਥਿਤੀ ਨੂੰ ਊਰਜਾ ਸੰਕਟ ਕਿਹਾ ਜਾਂਦਾ ਹੈ।
1: ਇੰਡੀਆ ਕੋਲ ਪੈਟਰੋਲ ਆਇਲ ਰਿਫਾਇਨਰੀਜ਼ ਕਾਫੀ ਹੈਗੀਆਂ ਨੇ ਕਿ ਅਸੀਂ ਕਰੂਡ ਆਇਲ ਲੈ ਕੇ ਉਸ ਨੂੰ ਰਿਫਾਈਨ ਇੱਥੇ ਕਰਦੇ ਹਾਂ, ਬਾਇਓਫਿਊਲ ਨੂੰ ਯੂਜ਼ ਕੀਤਾ ਜਾ ਸਕਦਾ ਹੈ, ਸਾਡੀ ਸਿਚੁਏਸ਼ਨ ਜਲਦੀ ਹੀ ਇੰਪਰੂਵ ਹੋਏਗੀ।
0: ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਊਰਜਾ ਦੀ ਬਚਤ ਹੀ ਊਰਜਾ ਦਾ ਉਤਪਾਦਨ ਹੈ। ਸਭ ਤੋਂ ਪਹਿਲਾਂ ਜੰਗ ਕਾਰਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੱਧ ਗਈਆਂ ਨੇ। ਜੇ ਤੇਲ ਉਤਪਾਦਨ ਕਰਨ ਵਾਲੇ ਦੇਸ਼ਾਂ ਦੇ ਵਿੱਚ ਸੰਘਰਸ਼ ਹੋਵੇ ਤਾਂ ਤੇਲ ਦੀ ਸਪਲਾਈ ਘੱਟ ਹੋ ਜਾਂਦੀ ਹੈ। ਦੂਜਾ, ਆਵਾਜਾਈ ਦਾ ਖਰਚਾ ਵੱਧ ਜਾਂਦਾ ਹੈ। ਜਦੋਂ ਇੰਧਨ ਮਹਿੰਗਾ ਹੁੰਦਾ ਹੈ ਤਾਂ ਸਮਾਨ ਦੀ ਢੁਆਈ ਵੀ ਮਹਿੰਗੀ ਹੋ ਜਾਂਦੀ ਹੈ। ਇਸ ਕਾਰਨ ਖਾਣ ਪੀਣ ਦੀਆਂ ਵਸਤੂਆਂ, ਕੱਪੜੇ ਤੇ ਹੋਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵੀ ਵੱਧ ਜਾਂਦੀਆਂ ਨੇ। ਤੀਸਰਾ, ਮਹਿੰਗਾਈ ਦੇ ਵਿੱਚ ਤੇਜ਼ੀ ਆ ਜਾਂਦੀ ਹੈ। ਲੋਕਾਂ ਨੂੰ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਵੱਧ ਪੈਸੇ ਖਰਚਣੇ ਪੈਂਦੇ ਨੇ। ਇਸ ਨਾਲ ਆਮ ਲੋਕਾਂ ਦੀ ਆਰਥਿਕ ਸਥਿਤੀ ਪ੍ਰਭਾਵਿਤ ਹੁੰਦੀ ਹੈ। ਇਸ ਤੋਂ ਇਲਾਵਾ ਜੰਗ ਕਾਰਨ ਵਪਾਰ ਅਤੇ ਉਦਯੋਗ ਵੀ ਪ੍ਰਭਾਵਿਤ ਹੁੰਦੇ ਨੇ। ਕਈ ਵਾਰ ਸਪਲਾਈ ਚੇਨ ਟੁੱਟ ਜਾਂਦੀ ਹੈ। ਅੰਤ ਦੇ ਵਿੱਚ ਇਹੀ ਹੈ ਕਿ ਜੰਗ ਦਾ ਸਭ ਤੋਂ ਵੱਡਾ ਪ੍ਰਭਾਵ ਆਮ ਲੋਕਾਂ ਤੇ ਪੈਂਦਾ ਹੈ। ਜੰਗ ਕਦੇ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ, ਕਿਉਂਕਿ ਜੰਗ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਸਲਾ ਹੈ।
2: ਹਾਂਜੀ ਰੁੜੀਆ ਰਾਮ ਜੀ, ਦੇਖੋ ਸੰਧੂ ਸਾਹਿਬ, ਸਿਹਤ ਆਪਾਂ ਚਾਹੇ ਸਮਾਜ ਦੀ ਆਪਣੀ ਗੱਲ ਕਰ ਲਈਏ, ਚਾਹੇ ਆਪਣੇ ਪਸ਼ੂ ਧਨ ਦੀ ਗੱਲ ਕਰ ਲਈਏ, ਦੋਨੋਂ ਪੱਖਾਂ ਤੇ ਬੜੀ ਜ਼ਰੂਰੀ ਹੈ। ਕਿਉਂਕਿ ਲਵੇਰਾ ਵੀ ਜੇ ਕਿਤੇ ਥੋੜਾ ਜਿਹਾ ਵਿਗੜਿਆ ਜਾਂ ਵਿਗਾੜ ਆਇਆ ਸਿਹਤ ਦੇ ਵਿੱਚ, ਦਿਨਾਂ ਦੇ ਵਿੱਚ ਹੀ ਲਵੇਰਾ ਜਿਹੜਾ ਹੈ ਬੜੀ ਗੰਭੀਰ ਸਥਿਤੀ ਚ ਪਹੁੰਚ ਜਾਂਦਾ ਹੈ।
3: ਨਾਲੇ ਦੇਖੋ ਸਾਡੇ ਤੇ ਅਸਰ ਪੈਂਦਾ ਹੈ ਨਾ, ਅਸੀਂ ਕਿਉਂਕਿ ਵਰਤਦੇ ਹਾਂ
2: ਬਿਲਕੁਲ।
3: ਕਈ ਵਾਰ ਜੋ ਪਸ਼ੂ ਨੇ ਕੀ ਖਾਧਾ, ਦੇਖੋ ਬੜਾ ਵਧੀਆ ਗੱਲ ਕਰਦਾ ਵੀ ਪਸ਼ੂ ਨੂੰ ਜੋ ਮਰਜ਼ੀ ਖਵਾ ਦੇ, ਉਹਨੇ ਦਿਨਾਂ ਦੇ ਵਿੱਚ ਦੁੱਧ ਹੀ ਹੈ।
2: ਬਾਲਟੀ ਚ ਆਉਣਾ, ਬਾਲਟੀ ਚ ਆਉਣਾ, ਚੰਗਾ ਖਵਾਓਗੇ ਤੇ ਚੰਗਾ ਆਊਗਾ, ਮਾੜਾ ਖਵਾਓਗੇ ਤੇ ਮਾੜਾ ਆਊਗਾ। ਹੁਣ ਅੱਜ ਕੱਲ ਐਂਟੀਬਾਇਓਟਿਕ ਚਾਹੇ ਆਪਾਂ ਮਨੁੱਖੀ ਜੀਵਨ ਚ ਕਰ ਲਈਏ, ਚਾਹੇ ਸਾਡੇ ਪਸ਼ੂਆਂ ਦੇ ਧਨ ਦੇ ਜੀਵਨ ਚ ਕਰ ਲਈਏ, ਬੜਾ ਮਹੱਤਵ ਹੋ ਗਿਆ ਤੇ ਬਹੁਤ ਸਾਰੀਆਂ ਬਿਮਾਰੀਆਂ ਹੈ ਇਲਾਜ ਪ੍ਰਣਾਲੀ।
3: ਕਈ ਵਾਰ ਆਪਾਂ ਆਪਣੇ ਆਪ ਹੀ ਵਰਤਣ ਲੱਗ ਪੈਂਦੇ,
2: ਉਹ ਗਲਤ ਹੈ।
3: ਮਾਹਰਾਂ ਦੀ ਰਾਏ ਜਿਹੜੀ ਹੈਗੀ ਉਹ ਜ਼ਰੂਰ ਧਿਆਨ ਚ ਰੱਖੋ ਜੀ,
2: ਕਿਉਂਕਿ ਉਹ ਐਂਟੀ ਹੈ ਜੀ, ਨਾ ਐਂਟੀ ਹੈ, ਇਸ ਕਰਕੇ ਉਹਨੂੰ ਬੜੀ ਗੰਭੀਰਤਾ ਨਾਲ ਔਰ ਸੰਕੋਚ, ਸੰਜਮ ਔਰ ਸਮਝ ਕੇ ਵਰਤਣਾ ਹੈ। ਪਸ਼ੂਆਂ ਦੇ ਵਿੱਚ ਜਾਂ ਪਸ਼ੂ ਖੁਰਾਕ ਦੇ ਵਿੱਚ ਜਿਹੜੇ ਐਂਟੀਬਾਇਓਟਿਕ ਆਪਾਂ ਵਰਤੋਂ ਕਰਦੇ ਹਾਂ, ਇਹਨਾਂ ਦੇ ਬਾਬਤ ਡਾਕਟਰ ਰਣਧੀਰ ਸਿੰਘ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
4: ਸਤਿ ਸ੍ਰੀ ਅਕਾਲ, ਮੇਰਾ ਨਾਂ ਡਾਕਟਰ ਰਣਧੀਰ ਸਿੰਘ ਹੈ। ਮੈਂ ਬਤੌਰ ਪ੍ਰੋਫੈਸਰ ਸੈਂਟਰ ਫਾਰ ਵਨ ਹੈਲਥ ਗੁਰੂ ਅੰਗਦ ਦੇਵ ਵੈਟਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਵਿਖੇ ਕੰਮ ਕਰਦਾ ਹਾਂ। ਅੱਜ ਜਿਹੜੇ ਵਿਸ਼ੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹੈਗਾ ਪਸ਼ੂ ਫੀਡ ਵਿੱਚ ਐਂਟੀਬਾਇਓਟਿਕ ਦੀ ਵਰਤੋਂ। ਸਭ ਤੋਂ ਪਹਿਲਾਂ ਜਿਹੜਾ ਮਹੱਤਵਪੂਰਨ ਸਵਾਲ ਹੈਗਾ ਕਿ ਐਂਟੀਬਾਇਓਟਿਕ ਕੀ ਹੈ। ਐਂਟੀਬਾਇਓਟਿਕ ਉਹ ਦਵਾਈਆਂ ਹੁੰਦੀਆਂ ਹਨ ਜਿਹੜੀਆਂ ਕਿ ਜੀਵਾਣੂਆਂ ਤੋਂ ਹੋਣ ਵਾਲੇ ਰੋਗਾਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਉਦਾਹਰਣ ਦੇ ਤੌਰ ਤੇ ਪੈਨਸਲੀਨ, ਜੈਂਟਾਮਾਈਸਿਨ, ਟੈਟਰਾਸਾਈਕਲਿਨ। ਇਹਨਾਂ ਦਵਾਈਆਂ ਦੀ ਖੋਜ 1928 ਦੇ ਵਿੱਚ ਅਲੈਗਜ਼ੈਂਡਰ ਫਲੇਮਿੰਗ ਨਾਂ ਦੇ ਵਿਗਿਆਨਿਕ ਨੇ ਕੀਤੀ ਸੀ। ਇਹਨਾਂ ਦਵਾਈਆਂ ਕਰਕੇ ਉਸ ਤੋਂ ਬਾਅਦ ਕਾਫੀ ਇਨਸਾਨਾਂ ਦੀਆਂ ਤੇ ਪਸ਼ੂਆਂ ਦੀਆਂ ਜਾਨਾਂ ਬਚਾਈਆਂ ਜਾ ਸਕੀਆਂ। ਇਹ ਦਵਾਈਆਂ ਉਸ ਟਾਈਮ ਮੈਡੀਕਲ ਇਤਿਹਾਸ ਵਿੱਚ ਬਹੁਤ ਵੱਡੀ ਖੋਜ ਮੰਨੀ ਗਈ ਸੀ। ਹੁਣ ਅਗਲਾ ਸਵਾਲ ਜਿਹੜਾ ਉੱਠਦਾ ਹੈ ਉਹ ਹੈਗਾ ਕਿ ਕਿਆ ਪਸ਼ੂ ਫੀਡ ਵਿੱਚ ਐਂਟੀਬਾਇਓਟਿਕ ਮਿਲਾਏ ਜਾਂਦੇ ਹਨ ਤੇ ਕਿਉਂ ਮਿਲਾਏ ਜਾਂਦੇ ਹਨ। ਪਸ਼ੂ ਫੀਡ ਵਿੱਚ ਐਂਟੀਬਾਇਓਟਿਕ ਮਿਲਾਏ ਜਾਂਦੇ ਹਨ, ਇਹਨਾਂ ਐਂਟੀਬਾਇਓਟਿਕਸ ਨੂੰ ਫੀਡ ਵਿੱਚ ਐਜ਼ ਏ ਗਰੋਥ ਪ੍ਰੋਮੋਟਰ ਮਿਲਾਇਆ ਜਾਂਦਾ ਹੈ ਤਾਂ ਕਿ ਪਸ਼ੂਆਂ ਨੂੰ ਆਉਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਪਹਿਲਾ ਕਾਰਨ ਤਾਂ ਇਹ ਹੈਗਾ। ਦੂਜਾ ਕਾਰਨ ਇਹ ਹੈ ਵੀ ਜਦੋਂ ਫੀਡ ਵਿੱਚ ਐਂਟੀਬਾਇਓਟਿਕ ਦਵਾਈਆਂ ਮਿਲਾਇਆ ਜਾਂਦੀਆਂ ਹਨ ਤੇ ਪਸ਼ੂਆਂ ਦਾ ਤੇਜ਼ੀ ਨਾਲ ਵਾਧਾ ਹੁੰਦਾ ਹੈ, ਜਿਹਦੇ ਕਰਕੇ ਉਨ੍ਹਾਂ ਦੀ ਪੈਦਾਵਾਰ ਅੱਛੀ ਹੁੰਦੀ ਹੈ ਤੇ ਕਿਸਾਨ ਮੁਨਾਫਾ ਕਮਾ ਸਕਦੇ ਹਨ। ਤੇ ਅਗਲਾ ਸਵਾਲ ਉੱਠਦਾ ਹੈ ਵੀ ਕਿਆ ਪਸ਼ੂ ਫੀਡ ਵਿੱਚ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਪਸ਼ੂ ਸਿਹਤ ਲਈ ਸਹੀ ਹੈ। ਐਂਟੀਬਾਇਓਟਿਕ ਦਵਾਈਆਂ ਜਿਵੇਂ ਮੈਂ ਦੱਸਿਆ ਕਿ ਇਹ ਦਵਾਈਆਂ ਜੀਵਾਣੂਆਂ ਤੋਂ ਹੋਣ ਵਾਲੇ ਰੋਗਾਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ, ਪਰ ਜਦੋਂ ਇਹਨਾਂ ਦੀ ਵਰਤੋਂ

ਪਸ਼ੂ ਦੇ ਫੀਡ ਵਿੱਚ ਕੀਤੀ ਜਾਂਦੀ ਹੈ ਤਾਂ ਇਹ ਕੀ ਕਰਦੀਆਂ ਹਨ ਕਿ ਇਹ ਦਵਾਈਆਂ ਪਸ਼ੂ ਸਰੀਰ ਵਿੱਚ ਜਾ ਕੇ ਉਹਨਾਂ ਦੇ ਸਰੀਰ ਵਿੱਚ ਮੌਜੂਦ ਜਿਹੜੇ ਜੀਵਾਣੂ ਹੈਗੇ ਆ ਉਹਨਾਂ ਦੇ ਵਿੱਚ ਇਹਨਾਂ ਦਵਾਈਆਂ ਤੋਂ ਲੜਨ ਦੀ ਜਿਹੜੀ ਤਾਕਤ ਹੈਗੀ ਆ ਉਹ ਉਹਨਾਂ ਜੀਵਾਣੂ ਵਿੱਚ ਇਹਨਾਂ ਦਵਾਈਆਂ ਤੋਂ ਲੜਨ ਦੀ ਤਾਕਤ ਵੱਧ ਜਾਂਦੀ ਹੈ ਤੇ ਜਿਸ ਨੂੰ ਅਸੀਂ ਐਂਟੀਬਾਇਓਟਿਕ ਰੈਜ਼ਿਸਟੈਂਸ ਕਹਿੰਦੇ ਹਾਂ। ਐਂਟੀਬਾਇਓਟਿਕ ਰੈਜ਼ਿਸਟੈਂਸ ਇੱਕ ਬਹੁਤ ਵੱਡੀ ਸਮੱਸਿਆ ਹੈ। ਇਹ ਸਮੱਸਿਆ ਜਿਹਦੇ ਵਿੱਚ ਜੀਵਾਣੂਆਂ ਦੇ ਵਿੱਚ ਐਂਟੀਬਾਇਓਟਿਕ ਦਵਾਈਆਂ ਤੋਂ ਲੜਨ ਦੀ ਤਾਕਤ ਵੱਧ ਜਾਂਦੀ ਹੈ। ਜਦੋਂ ਅੱਗੇ ਜਾ ਕੇ ਪਸ਼ੂ ਬਿਮਾਰ ਹੁੰਦਾ ਹੈ ਉਦੋਂ ਕਈ ਵਾਰ ਕੀ ਹੁੰਦਾ ਹੈ ਕਿ ਐਂਟੀਬਾਇਓਟਿਕ ਦਵਾਈਆਂ ਦਾ ਪਸ਼ੂ ਦੇ ਉੱਤੇ ਅਸਰ ਨਹੀਂ ਕਰਦੀ ਤੇ ਸਾਨੂੰ ਵਿੱਤੀ ਨੁਕਸਾਨ ਹੁੰਦਾ ਹੈ ਤੇ ਕਈ ਵਾਰ ਪਸ਼ੂ ਦੀ ਜਾਨ ਵੀ ਜਾ ਸਕਦੀ ਹੈ। ਕਿਆ ਅਗਲਾ ਸਵਾਲ ਜਿਹੜਾ ਉੱਠਦਾ ਹੈ, ਕਿਆ ਪਸ਼ੂ ਫੀਡ ਵਿੱਚ ਦਿੱਤੀ ਗਈ ਐਂਟੀਬਾਇਓਟਿਕ ਦਵਾਈਆਂ ਦਾ ਇਨਸਾਨਾਂ ਦੀ ਸਿਹਤ ਤੇ ਵੀ ਕੋਈ ਅਸਰ ਕਰਦੀ ਹੈ? ਜੀ ਹਾਂ, ਜਦੋਂ ਅਸੀਂ ਪਸ਼ੂ ਫੀਡ ਵਿੱਚ ਐਂਟੀਬਾਇਓਟਿਕ ਦਵਾਈਆਂ ਮਿਲਾਉਂਦੇ ਹਨ ਤੇ ਲੰਬੇ ਸਮੇਂ ਤੱਕ ਦਿੰਦੇ ਹਾਂ ਤੇ ਇਹਨਾਂ ਦਵਾਈਆਂ ਦਾ ਜਿਹੜਾ ਅੰਸ਼ ਹੈ ਜਿਹਨੂੰ ਅਸੀਂ ਰੈਜ਼ਡਿਊਜ਼ ਵੀ ਕਹਿੰਦੇ ਹਾਂ, ਇਹ ਰੈਜ਼ਡਿਊਜ਼ ਦੁੱਧ ਰਾਹੀਂ, ਮੀਟ ਰਾਹੀਂ, ਅੰਡੇ ਰਾਹੀਂ ਪਸ਼ੂ ਦੇ ਪਦਾਰਥ ਵਿੱਚ ਆ ਜਾਂਦੇ ਹਨ। ਜਦੋਂ ਇਹੋ ਜਿਹਾ ਪਦਾਰਥ ਜਿਹਦੇ ਵਿੱਚ ਐਂਟੀਬਾਇਓਟਿਕ ਦੇ ਅੰਸ਼ ਹੈਗੇ ਹੈ ਮਨੁੱਖ ਉਹਨਾਂ ਦਾ ਸੇਵਨ ਕਰਦਾ ਹੈ ਤੇ ਇਹ ਦਵਾਈਆਂ ਦੀ ਜਿਹੜੇ ਅੰਸ਼ ਹੈਗੇ ਆ ਉਹਨਾਂ ਦੀ ਰਹਿੰਦ ਖੂੰਹਦ ਹੈ ਮਨੁੱਖੀ ਸਰੀਰ ਵਿੱਚ ਚਲੇ ਜਾਂਦੇ ਹਨ। ਜਦੋਂ ਮਨੁੱਖ ਬਿਮਾਰ ਪੜਦਾ ਹੈ, ਬਿਮਾਰ ਹੁੰਦਾ ਹੈ, ਬਿਮਾਰੀ ਲੱਗਦੀ ਹੈ, ਉਦੋਂ ਇਹਨਾਂ ਦਵਾਈਆਂ ਦਾ ਮਨੁੱਖੀ ਸਿਹਤ ਤੇ ਕੋਈ ਅਸਰ ਨਹੀਂ ਹੁੰਦਾ। ਐਂਟੀਬਾਇਓਟਿਕ ਰੈਜ਼ਿਸਟੈਂਸ ਕਰਕੇ, ਜੀਵਾਣੂ ਪ੍ਰਤੀਰੋਧਨ ਕਰਕੇ ਐਂਟੀਬਾਇਓਟਿਕ ਦਵਾਈਆਂ ਦਾ ਮਨੁੱਖੀ ਬਿਮਾਰੀ ਤੇ ਅਸਰ ਨਹੀਂ ਹੁੰਦਾ ਤੇ ਉਹਨਾਂ ਦੀ ਵੀ ਜਾਨ ਜਾ ਸਕਦੀ ਹੈ, ਉਹਨਾਂ ਨੂੰ ਵਿੱਤੀ ਨੁਕਸਾਨ ਹੋ ਸਕਦਾ ਕਿਉਂਕਿ ਜਿਹੜੇ ਮਨੁੱਖ ਹੈ ਉਹ ਛੇਤੀ ਠੀਕ ਨਹੀਂ ਹੁੰਦੇ, ਲੰਬੇ ਟਾਈਮ ਤੱਕ ਬਿਮਾਰ ਰਹਿੰਦੇ ਹਨ। ਜੇ ਮੈਂ ਤੁਹਾਨੂੰ ਕੋਈ ਆਂਕੜੇ ਦੱਸਾਂ, ਕੁਛ ਜਿਹੜੇ ਆਂਕੜੇ ਹੈਗੇ ਆ ਉਹਨਾਂ ਦੇ ਅਨੁਸਾਰ ਹਰ ਸਾਲ ਵਿਸ਼ਵ ਪੱਧਰ ਤੇ, ਵਿਸ਼ਵ ਸਤਰ ਤੇ ਤਕਰੀਬਨ 12 ਲੱਖ ਜਾਨਾਂ ਐਂਟੀਬਾਇਓਟਿਕ ਰੈਜ਼ਿਸਟੈਂਸ ਜਾਂ ਜੀਵਾਣੂ ਪ੍ਰਤੀਰੋਧਨ ਕਰਕੇ ਜਾ ਰਹੀਆਂ ਹਨ। ਜੇ ਜਿਹੜੀ ਇਹ ਸਮੱਸਿਆ ਜਿਵੇਂ ਫੈਲ ਰਹੀ ਹੈ, ਜਿਵੇਂ ਇਹ ਸਮੱਸਿਆ ਫੈਲ ਰਹੀ ਹੈ, ਜੇ ਅਸੀਂ ਇਸ ਸਮੱਸਿਆ ਤੇ ਰੋਕਥਾਮ ਨਹੀਂ ਲਾਈ ਤੇ ਆਉਣ ਵਾਲੇ ਸਮੇਂ ਵਿਚ ਤਕਰੀਬਨ 2050 ਤੱਕ ਜੇ ਇਹ ਸਮੱਸਿਆ ਇੱਦਾਂ ਹੀ ਵੱਧਦੀ ਰਹੀ ਤੇ ਜਿਹੜੀ ਜੇ ਮੌਤਾਂ ਦਾ ਆਂਕੜਾ ਹੈ ਉਹ ਵੱਧ ਕੇ 1 ਕਰੋੜ ਹੋ ਸਕਦਾ ਹੈ। ਜਿਹੜੀ ਵਿਸ਼ਵ ਪੱਧਰ ਦੀ ਸੰਸਥਾਵਾਂ ਹੈਗੀਆਂ ਜਿਵੇਂ ਵਿਸ਼ਵ ਸਵਾਸਥ ਸੰਗਠਨ ਜਿਹਨੂੰ ਅਸੀਂ WHO ਕਹਿੰਦੇ ਹਾਂ, ਉਹ ਵੀ ਇਸ ਸਮੱਸਿਆ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਨੇ ਤੇ ਉਨ੍ਹਾਂ ਨੇ ਜਿਹੜੀਆਂ ਕਿ ਵਿਸ਼ਵ ਪੱਧਰ ਦੀਆਂ ਸਮੱਸਿਆਵਾਂ ਹੈਗੀਆਂ ਉਨ੍ਹਾਂ ਵਿਚੋਂ ਐਂਟੀਬਾਇਓਟਿਕ ਰੈਜ਼ਿਸਟੈਂਸ ਜਾਂ ਜੀਵਾਣੂ ਪ੍ਰਤੀਰੋਧਨ ਦੀ ਸਮੱਸਿਆ ਨੂੰ ਵੀ ਰੱਖਿਆ ਹੋਇਆ ਹੈ। ਅਗਲਾ ਸਵਾਲ ਉੱਠਦਾ ਹੈ ਵੀ ਕਿਆ ਸਰਕਾਰ ਵੱਲੋਂ ਪਸ਼ੂ ਫੀਡ ਵਿਚ ਐਂਟੀਬਾਇਓਟਿਕ ਦੀ ਵਰਤੋਂ ਤੇ ਕੋਈ ਪਾਬੰਦੀ ਹੈ? ਜੀ ਹਾਂ, ਭਾਰਤ ਸਰਕਾਰ ਵੱਲੋਂ ਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਵੱਲੋਂ ਪਸ਼ੂ ਫੀਡ ਵਿਚ ਗਰੋਥ ਪ੍ਰਮੋਟਰ ਵਜੋਂ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਤੇ ਪਾਬੰਦੀ ਹੈ। ਅਸੀਂ ਫੀਡ ਵਿਚ ਐਂਟੀਬਾਇਓਟਿਕ ਦਵਾਈਆਂ ਨਹੀਂ ਮਿਲਾ ਸਕਦੇ। ਹੁਣ ਅਗਲਾ ਸਵਾਲ ਉੱਠਦਾ ਹੈ ਕਿ ਕਿਸਾਨ ਵੀਰਾਂ ਨੂੰ ਕਿਵੇਂ ਪਤਾ ਲੱਗੇ ਕਿ ਫੀਡ ਵਿਚ ਐਂਟੀਬਾਇਓਟਿਕ ਦਵਾਈਆਂ ਮਿਲਾਈਆਂ ਹੋਈਆਂ ਹੈ ਕਿ ਨਹੀਂ? ਜਦੋਂ ਵੀ ਕਿਸਾਨ ਵੀਰ ਫੀਡ ਬਾਹਰੋਂ ਖਰੀਦਦੇ ਨੇ ਤੇ ਉਹਨਾਂ ਨੂੰ ਜਾਗਰੂਕ ਹੋਣਾ ਪਏਗਾ, ਉਹਨਾਂ ਨੂੰ ਜਾਗਰੂਕਤਾ ਵਰਤਣੀ ਚਾਹੀਦੀ ਹੈ। ਜਦੋਂ ਵੀ ਉਹ ਫੀਡ ਖਰੀਦਦੇ ਨੇ ਉਹਨਾਂ ਨੂੰ ਫੀਡ ਦੀ ਬੋਰੀ ਦੇ ਉੱਤੇ ਲੱਗੇ ਹੋਏ ਲੇਬਲ ਨੂੰ ਬੜੇ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ। ਉਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਫੀਡ ਦੀ ਲੇਬਲ ਦੇ ਵਿਚ, ਫੀਡ ਦੀ ਬੋਰੀ ਦੇ ਲੇਬਲ ਦੇ ਉੱਤੇ ਕੋਈ ਐਂਟੀਬਾਇਓਟਿਕ ਦਵਾ ਦਾ ਨਾਂ ਤਾਂ ਨਹੀਂ ਲਿਖਿਆ ਹੋਇਆ ਜਾਂ ਕੋਈ ਗਰੋਥ ਪ੍ਰਮੋਟਰ ਨਾਂ ਦੀ ਚੀਜ਼ ਤਾਂ ਨਹੀਂ ਲਿਖੀ ਹੋਈ। ਜੇ ਇੱਦਾਂ ਕੋਈ ਚੀਜ਼ ਉੱਥੇ ਲਿਖੀ ਹੋਈ ਹੈ ਤੇ ਉਹਨਾਂ ਨੂੰ ਇਹੋ ਜਿਹੇ ਫੀਡ ਤੋਂ ਬਚਣਾ ਚਾਹੀਦਾ ਹੈ। ਹੁਣ ਅਗਲਾ ਸਵਾਲ ਹੈ ਕਿ ਕਿਆ ਫੀਡ ਵਿਚ ਐਂਟੀਬਾਇਓਟਿਕ ਦੀ ਸਮੱਸਿਆ ਗਾਵਾਂ ਮੱਝਾਂ ਵਿਚ ਹੀ ਹੈ ਜਾਂ ਮੁਰਗੀ ਪਾਲਣ ਵਿਚ ਵੀ ਇਸਦਾ ਕੋਈ ਅਸਰ ਦੇਖਣ ਨੂੰ ਮਿਲਦਾ ਹੈ? ਗਾਵਾਂ ਮੱਝਾਂ ਦੇ ਫੀਡ ਵਿਚ ਇਹ ਸਮੱਸਿਆ ਉਨੀ ਜ਼ਿਆਦਾ ਨਹੀਂ ਹੈਗੀ ਹੈ ਜਿੰਨੀ ਇਹ ਵੱਡੀ ਸਮੱਸਿਆ ਇਹ ਪੋਲਟਰੀ ਫਾਰਮ ਦੇ ਵਿਚ ਜਾਂ ਪੋਲਟਰੀ ਫਾਰਮਿੰਗ ਦੇ ਵਿਚ ਦੇਖੀ ਗਈ ਹੈ। ਜਿਹੜੀ

ਪੋਲਟਰੀ ਫਾਰਮਿੰਗ ਹੈ ਉਹ ਅਸੀਂ ਦੋ ਪ੍ਰੋਡਕਟ ਲਈ ਆਮ ਤੌਰ ਤੇ ਕਰਦੇ ਹਾਂ ਤਾਂ ਕਿ ਸਾਨੂੰ ਉਹਨਾਂ ਤੋਂ ਮੀਟ ਮਿਲ ਸਕੇ ਤੇ ਸਾਨੂੰ ਉਹਨਾਂ ਤੋਂ ਅੰਡੇ ਮਿਲ ਸਕੇ। ਜਿਹੜੇ ਮੀਟ ਵਾਲੀ ਪੋਲਟਰੀ ਹੈਗੀ ਜਿਹਨੂੰ ਅਸੀਂ ਬਰੋਲਰ ਕਹਿੰਦੇ ਹਾਂ, ਉਹਨਾਂ ਦੇ ਫੀਡ ਵਿਚ ਜਦੋਂ ਅਸੀਂ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਕਰਦੇ ਹਾਂ ਤੇ ਉਹਨਾਂ ਦਾ ਤੇਜ਼ੀ ਨਾਲ ਵਾਧਾ ਹੁੰਦਾ ਹੈ, ਜਿਸ ਕਰਕੇ ਉਹਨਾਂ ਨੂੰ ਛੇਤੀ ਤੋਂ ਛੇਤੀ ਅਸੀਂ ਮਾਰਕੀਟ ਕਰ ਸਕਦੇ ਨੇ ਤੇ ਵੱਧ ਤੋਂ ਵੱਧ ਮੁਨਾਫਾ ਲੈ ਸਕਦੇ ਹਾਂ। ਉਸ ਉੱਦਾਂ ਹੀ ਜਿਹੜੀ ਪੋਲਟਰੀ ਬਰਡ ਜਿਨ੍ਹਾਂ ਨੂੰ ਅਸੀਂ ਅੰਡੇ ਲਈ ਉਹਨਾਂ ਦੇ ਰੇਅਰਿੰਗ ਕਰਦੇ ਹਾਂ, ਉਹਨਾਂ ਵਿਚ ਵੀ ਇਹਨਾਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਉਹ ਪੋਲਟਰੀ ਬਿਮਾਰ ਨਾ ਹੋਏ ਤੇ ਅਸੀਂ ਲੰਬੇ ਟਾਈਮ ਤੱਕ ਉਹਨਾਂ ਤੋਂ ਪੈਦਾਵਾਰ ਲੈ ਸਕੀਏ। ਹੁਣ ਅਗਲਾ ਜਿਹੜਾ ਸਵਾਲ ਹੈਗਾ ਉਹ ਉੱਠਦਾ ਹੈ ਕਿ ਜੇ ਪਸ਼ੂਆਂ ਦੇ ਫੀਡ ਵਿਚ ਜਾਂ ਉਹਨਾਂ ਦੇ ਇਲਾਜ ਵਿਚ ਐਂਟੀਬਾਇਓਟਿਕ ਦੀ ਵਰਤੋਂ ਹੋ ਰਹੀ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ। ਜਿਵੇਂ ਮੈਂ ਦੱਸਿਆ ਕਿ ਪਸ਼ੂਆਂ ਦੇ ਫੀਡ ਵਿਚ ਨਾਰਮਲੀ ਜਿਹੜੀ ਐਂਟੀਬਾਇਓਟਿਕ ਹੈ ਉਹ ਜੀਵਾਣੂਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ, ਪਰ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਫੀਡ ਵਿਚ ਵੀ ਇਹਨਾਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਦੋਂ ਫੀਡ ਵਿਚ ਇਹਨਾਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਤੁਹਾਡਾ ਪਸ਼ੂ ਬਿਮਾਰ ਹੈਗਾ ਉਹਨਾਂ ਦੇ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਹੋ ਰਹੀ ਹੈ ਤਾਂ ਇਕ ਜਿਹੜੀ ਮਹੱਤਵਪੂਰਨ ਉਪਰਾਲਾ ਜਿਹੜਾ ਕਿਸਾਨਾਂ ਨੂੰ ਕਰਨਾ ਚਾਹੀਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਵਿਡਰੋਲ ਪੀਰੀਅਡ। ਵਿਡਰੋਲ ਪੀਰੀਅਡ ਜਿਹੜਾ ਹੈਗਾ ਇਕ ਸਮਾਂ ਹੈਗਾ ਉਹ ਸਮਾਂ ਜਿਹੜਾ ਜਿਹੜੇ ਵਿਚ ਪਸ਼ੂਆਂ ਨੂੰ ਦਿੱਤੀ ਗਈ ਐਂਟੀਬਾਇਓਟਿਕ ਦਵਾਈ ਚਾਹੇ ਉਹ ਇਲਾਜ ਰਾਹੀਂ ਹੋਏ ਜਾਂ ਫੀਡ ਰਾਹੀਂ ਹੋਏ ਉਹ ਦਵਾਈਆਂ ਦਾ ਅਸਰ ਪਸ਼ੂਆਂ ਦੇ ਸਰੀਰ ਵਿਚ ਘੱਟ ਜਾਂਦਾ ਹੈ। ਜਿਹੜਾ ਇਹ ਸਮਾਂ ਹੈਗਾ ਇਹ ਤਕਰੀਬਨ 48 ਤੋਂ 72 ਘੰਟੇ ਦਾ ਹੁੰਦਾ ਹੈ। ਜਦੋਂ ਵੀ ਤੁਹਾਨੂੰ ਲੱਗੇ ਵੀ ਤੁਹਾਡੇ ਪਸ਼ੂ ਨੇ ਫੀਡ ਵਿਚ ਐਂਟੀਬਾਇਓਟਿਕ ਲਈ ਹੋਏ ਜਾਂ ਉਨ੍ਹਾਂ ਦਾ ਇਲਾਜ ਐਂਟੀਬਾਇਓਟਿਕ ਨਾਲ ਚੱਲ ਰਿਹਾ ਹੋਏ ਤੇ ਤੁਹਾਨੂੰ ਇਹੋ ਜਿਹੇ ਪਸ਼ੂ ਦਾ ਦੁੱਧ ਇਹੋ ਜਿਹੇ ਪਸ਼ੂ ਦਾ ਮੀਟ ਜਾਂ ਅੰਡੇ 48 ਤੋਂ 72 ਘੰਟੇ ਤੱਕ ਇਸਤੇਮਾਲ ਨਹੀਂ ਕਰਨੇ ਚਾਹੀਦੇ ਹਨ। ਜੇਕਰ ਕੋਈ ਕਿਸਾਨ ਫੀਡ ਵਿਚ ਐਂਟੀਬਾਇਓਟਿਕ ਦੀ ਵਰਤੋਂ ਬੰਦ ਕਰਦਾ ਹੈ ਕਿਆ ਪਸ਼ੂ ਦੇ ਦੁੱਧ ਉਤਪਾਦਨ ਘੱਟ ਜਾਂਦਾ ਹੈ? ਕਈ ਵਾਰ ਇਹ ਸਵਾਲ ਉੱਠਦਾ ਹੈ ਵੀ ਜੇ ਅਸੀਂ ਫੀਡ ਵਿਚ ਐਂਟੀਬਾਇਓਟਿਕ ਦੀ ਵਰਤੋਂ ਬੰਦ ਕਰਦੇ ਹਾਂ ਵੀ ਕਿਆ ਪਸ਼ੂ ਦਾ ਦੁੱਧ ਘੱਟਦਾ ਹੈ? ਇਹ ਬਿਲਕੁਲ ਨਹੀਂ ਹੈ। ਕਈ ਵਾਰ ਕਿਸਾਨਾਂ ਨੂੰ ਇਹੋ ਜਿਹਾ ਭੁਲੇਖਾ ਲੱਗਦਾ ਹੈ ਪਰ ਇਹੋ ਜਿਹੀ ਗੱਲ ਨਹੀਂ ਹੈ, ਕਿਉਂਕਿ ਜਦੋਂ ਅਸੀਂ ਪਸ਼ੂ ਨੂੰ ਫੀਡ ਵਿਚ ਲੰਬੇ ਟਾਈਮ ਤੱਕ ਐਂਟੀਬਾਇਓਟਿਕ ਦਵਾਈਆਂ ਦਿੰਦੇ ਨੇ ਉਦੋਂ ਕੀ ਹੁੰਦਾ ਹੈ ਉਹਨਾਂ ਦੇ ਹਾਜ਼ਮੇ ਲਈ ਜਿਹੜੇ ਮਹੱਤਵਪੂਰਨ ਜਿਹੜੇ ਬੈਕਟੀਰੀਆ ਹੈਗੇ ਜੀਵਾਣੂ ਹੈਗੇ ਆ ਉਹ ਮਰ ਜਾਂਦੇ ਨੇ। ਇਸ ਕਰਕੇ ਲੰਬੇ ਟਾਈਮ ਤੱਕ ਪਸ਼ੂ ਦੀ ਜਿਹੜੀ ਪਾਚਨ ਸ਼ਕਤੀ ਹੈਗੀ ਆ ਜਿਹੜੀ ਹਾਜ਼ਮੇ ਦੀ ਸ਼ਕਤੀ ਹੈ ਪਾਚਨ ਪ੍ਰਕਿਰਿਆ ਉਹ ਤੇ ਅਸਰ ਪੈਂਦਾ ਹੈ। ਇਸ ਕਰਕੇ ਉਹਨਾਂ ਦੇ ਉਤਪਾਦਨ ਜਿਹੜਾ ਦੁੱਧ ਉਤਪਾਦਨ ਤੇ ਅਸਰ ਪੈਂਦਾ ਹੈ। ਹੁਣ ਅੱਗੇ ਪ੍ਰਸ਼ਨ ਉੱਠਦਾ ਹੈ ਵੀ ਜਿਹੜੇ ਕਿਸਾਨ ਆਪਣੇ ਘਰ ਵਿਚ ਫੀਡ ਤਿਆਰ ਕਰਦੇ ਨੇ ਉਨ੍ਹਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਜਦੋਂ ਕਿਸਾਨ ਘਰ ਵਿਚ ਫੀਡ ਤਿਆਰ ਕਰਦੇ ਨੇ ਇਹ ਸਭ ਤੋਂ ਵਧੀਆ ਗੱਲ ਹੈ ਕਿ ਤੁਸੀਂ ਜੇ ਆਪਣਾ ਫੀਡ ਘਰੇ ਤਿਆਰ ਕਰ ਸਕਦੇ ਹੋ ਤੇ ਇਸ ਤੋਂ ਵਧੀਆ ਗੱਲ ਨਹੀਂ ਹੈਗੀ, ਕਿਉਂਕਿ ਤੁਹਾਨੂੰ ਪਤਾ ਹੁੰਦਾ ਹੈ ਵੀ ਤੁਸੀਂ ਫੀਡ ਵਿਚ ਕੀ ਪਾ ਰਹੇ ਹੋ। ਜਦੋਂ ਵੀ ਤੁਸੀਂ ਫੀਡ ਤਿਆਰ ਕਰਦੇ ਹੋ ਤੁਸੀਂ ਧਿਆਨ ਰੱਖਣਾ ਹੈ ਤੁਸੀਂ ਫੀਡ ਵਿਚ ਕੋਈ ਵੀ ਗਰੋਥ ਪ੍ਰਮੋਟਰ ਵਜੋਂ ਐਂਟੀਬਾਇਓਟਿਕ ਨਹੀਂ ਪਾਣੀ। ਜੇ ਕੋਈ ਕੰਪਨੀ ਵਾਲਾ ਜਾਂ ਕੋਈ ਤੁਹਾਨੂੰ ਦੱਸਦਾ ਵੀ ਤੁਸੀਂ ਇਹ ਪਾਊਡਰ ਫੀਡ ਵਿਚ ਪਾ ਲਓ, ਤੁਸੀਂ ਧਿਆਨ ਰੱਖਣਾ ਹੈ, ਅੰਗਲੀ ਨਹੀਂ ਵਰਤਣੀ ਹੈ, ਜਾਗਰੂਕਤਾ ਵਰਤਣੀ ਹੈ, ਤੁਸੀਂ ਦੇਖਣਾ ਵੀ ਜਿਹੜਾ ਪਾਊਡਰ ਤੁਹਾਨੂੰ ਦੱਸਿਆ ਗਿਆ ਉਹਦੇ ਵਿਚ ਕੋਈ ਐਂਟੀਬਾਇਓਟਿਕ ਦਵਾਈਆਂ ਤਾਂ ਮਲਾਈ ਨਹੀਂ ਗਈਆਂ ਹੋਈਆਂ। ਜੇ ਤੁਸੀਂ ਫੀਡ ਬਾਰੇ ਹੋਰ ਚੰਗੀਆਂ ਜਾਣਕਾਰੀਆਂ ਤੁਸੀਂ ਲੈਣਾ ਚਾਹੁੰਦੇ ਹੋ, ਫੀਡ ਕਿਵੇਂ ਤਿਆਰ ਕਰਨਾ ਹੈ, ਉਹਦੇ ਫੀਡ ਵਿਚ ਕੀ ਮਿਲਾਣਾ ਹੈ, ਤੇ ਇਹਦੇ ਬਾਰੇ ਸਾਡੀ ਯੂਨੀਵਰਸਿਟੀ ਵਿਚ ਟਾਈਮ ਟਾਈਮ ਸਿਰ ਟ੍ਰੇਨਿੰਗਾਂ ਲੱਗਦੀ ਰਹਿੰਦੀ ਹੈ। ਤੁਸੀਂ ਸਾਡੇ ਯੂਨੀਵਰਸਿਟੀ ਵਿਚ ਜਾਂ ਆਪਣੇ ਨੇੜੇ ਕਿਸਾਨ ਵਿਗਿਆਨ ਕੇਂਦਰ ਵਿਚ ਸੰਪਰਕ ਕਰਕੇ ਫੀਡ ਬਣਾਉਣ ਬਾਰੇ ਜਾਣਕਾਰੀ ਲੈ ਸਕਦੇ ਹਾਂ। ਮੈਂ ਤੁਹਾਨੂੰ ਸਾਡਾ ਜਿਹੜਾ ਯੂਨੀਵਰਸਿਟੀ ਦਾ ਫਾਰਮਰ ਇਨਫੋਰਮੇਸ਼ਨ ਸੈਂਟਰ ਹੈ ਉਹਦਾ ਨੰਬਰ ਮੈਂ ਤੁਹਾਨੂੰ ਨੋਟ ਕਰਾ ਦਿੰਦਾ ਹਾਂ। ਜਿਹੜਾ ਨੰਬਰ ਹੈਗਾ ਇੱਕ ਨੰਬਰ ਹੈਗਾ 0161424426। ਇੱਕ ਵਾਰ ਫੋਰ ਨੋਟ ਕਰ ਲਓ, ਫਾਰਮਰ ਇਨਫੋਰਮੇਸ਼ਨ ਸੈਂਟਰ ਦਾ ਨੰਬਰ ਹੈਗਾ 0161424426। ਸਾਡਾ ਇੱਕ ਟੋਲ ਫ੍ਰੀ ਨੰਬਰ ਵੀ ਹੈਗਾ ਜਿੱਥੇ ਤੁਸੀਂ ਕਾਲ ਕਰ ਸਕਦੇ ਹੋ 1800।

0: सिफर 1 8 सिफर 1551। एक बार फोर नोट कर लो, 1800 1800 1551। ਤੁਸੀਂ ਫੀਡ ਬਣਾਉਣ ਬਾਰੇ ਜਿਹੜੀ ਵੀ ਜਾਣਕਾਰੀ ਲੈਣੀ ਹੈ, ਫੀਡ ਵਿੱਚ ਕੀ ਮਿਲਾਇਆ ਜਾਂਦਾ ਹੈ, ਕੀ ਮਿਲਾ ਸਕਦੇ ਹਾਂ ਤਾਂ ਕਿ ਤੁਸੀਂ ਚੰਗਾ ਫੀਡ ਆਪਣੇ ਘਰ ਵਿੱਚ ਤਿਆਰ ਕਰਕੇ ਆਪਣੇ ਪਸ਼ੂ ਤੋਂ ਵੱਧ ਪੈਦਾਵਾਰ ਲੈ ਸਕਦੇ ਹਾਂ, ਤੁਸੀਂ ਇਹਨਾਂ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ। ਸਾਡੀ ਯੂਨੀਵਰਸਿਟੀ ਜਿਵੇਂ ਮੈਂ ਦਸਿਆ ਵੀ ਟਾਈਮ ਟਾਈਮ ਤੇ ਵੱਖ ਵੱਖ ਟ੍ਰੇਨਿੰਗਾਂ ਕਰਾਉਂਦੀ ਰਹਿੰਦੀ ਨੇ ਤੇ ਤੁਸੀਂ ਉਹਨਾਂ ਟ੍ਰੇਨਿੰਗਾਂ ਚ ਸ਼ਰੀਕ ਕਰਕੇ ਭਾਗ ਲੈ ਕੇ ਆਪਣੀ ਜਾਣਕਾਰੀ ਨੂੰ ਵਧਾ ਸਕਦੇ ਹੋ। ਆਮ ਜਿਹੜਾ ਉਪਭੋਗਤਾ ਹੈਗਾ ਉਹ ਐਂਟੀਬਾਇਓਟਿਕ ਰੈਜ਼ਿਸਟੈਂਸ ਬਾਰੇ ਹੋਰ ਕੀ ਕਰ ਸਕਦੇ ਨੇ, ਜਿਹੜੇ ਆਮ ਉਪਭੋਗਤਾ ਹੈਗੇ ਆ, ਕਿਉਂਕਿ ਉਪਭੋਗਤਾ ਜਿਹੜੇ ਉਹ ਦੁੱਧ ਦਾ ਸੇਵਨ ਕਰਦੇ ਨੇ, ਮੀਟ ਦਾ ਸੇਵਨ ਕਰਦੇ ਨੇ ਤੇ ਅੰਡੇ ਦਾ ਸੇਵਨ ਕਰਦੇ ਨੇ, ਉਹ ਮਾਰਕੀਟ ਵਿਚ ਜਾ ਕੇ ਸਮਾਜ ਵਿਚ ਜਾ ਕੇ ਇਹੋ ਜਿਹੇ ਦੁੱਧ ਦੀ ਜਿਹੜੀ ਮੰਗ ਰੱਖ ਸਕਦੇ ਨੇ ਵੀ ਜਿਹੜਾ ਐਂਟੀਬਾਇਓਟਿਕ ਤੋਂ ਫ੍ਰੀ ਹੋਏ। ਜਦੋਂ ਅਸੀਂ ਇਹੋ ਜਿਹੀ ਉਪਰਾਲਾ ਕਰਾਂਗੇ ਤੇ ਜਿਹੜੇ ਡੇਅਰੀ ਫਾਰਮਰਸ ਹੈਗੇ ਆ ਜਾਂ ਡੇਅਰੀਆਂ ਹੈਗੀਆਂ ਜਾਂ ਕੰਪਨੀਆਂ ਹੈਗੀਆਂ, ਉਹਨਾਂ ਤੇ ਦਬਾਅ ਪਏਗਾ ਕਿ ਉਹ ਇਹੋ ਜਿਹਾ ਪ੍ਰੋਡਕਟ ਤਿਆਰ ਕਰਨ ਜਿਹਦੇ ਵਿਚ ਐਂਟੀਬਾਇਓਟਿਕ ਨਾ ਹੋਏ, ਜਿਸ ਦੇ ਕਾਰਨ ਤੁਹਾਡੇ ਪਸ਼ੂ ਦੀ ਸਿਹਤ ਵੀ ਠੀਕ ਰਹੇਗੀ ਤੇ ਜਿਹੜੇ ਸਾਡੇ ਆਮ ਉਪਭੋਗਤਾ ਹੈਗੇ ਆ, ਜਿਹੜਾ ਦੁੱਧ ਦਾ ਸੇਵਨ ਕਰਦੇ ਆ, ਜਿਹੜੇ ਮੀਟ ਦਾ ਸੇਵਨ ਕਰਦੇ ਆ, ਉਹਨਾਂ ਨੂੰ ਵੀ ਉਹਨਾਂ ਦੀ ਸਿਹਤ ਵੀ ਚੰਗੀ ਰਹੇਗੀ। ਅੰਤ ਦੇ ਵਿਚ ਮੈਂ ਤੁਹਾਨੂੰ ਇਕ ਜਿਹੜੀ ਮੁੱਢਲੀ ਜਾਣਕਾਰੀ ਦੇਵਾਂਗਾ, ਉਹ ਹੈਗੀ ਹੈ ਵੀ ਜਿਹੜੀ ਐਂਟੀਬਾਇਓਟਿਕਸ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਅੱਜ, ਉਹਨਾਂ ਦੀ ਜਿਹੜੀ ਵਰਤੋਂ ਹੈ ਉਹ ਸਿਰਫ ਜੀਵਾਣੂਆਂ ਤੋਂ ਹੋਣ ਵਾਲੇ ਰੋਗਾਂ ਦੇ ਲਈ ਹੀ ਵਰਤੀਆਂ ਜਾਣੀਆਂ ਚਾਹੀਦੀਆਂ ਹੈ, ਉਹਨਾਂ ਦੀ ਵਰਤੋਂ ਫੀਡ ਵਿਚ ਨਹੀਂ ਕਰਨੀ ਚਾਹੀਦੀ ਹੈ। ਇਨ੍ਹਾਂ ਦਵਾਈਆਂ ਦੀ ਵਰਤੋਂ ਹਮੇਸ਼ਾ ਹੀ ਡਾਕਟਰੀ ਨਿਗਰਾਨੀ ਹੇਠ ਹੀ ਕਰਨੀ ਚਾਹੀਦੀ ਹੈ, ਜਿਵੇਂ ਡਾਕਟਰ ਦੱਸਦੇ ਹੈ ਉਦਾਂ ਹੀ ਇਨ੍ਹਾਂ ਦਵਾਈਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਪਸ਼ੂ ਦੀ ਸਿਹਤ ਤੇ ਨਾਲੇ ਨਾਲ ਆਪਣੀ ਸਿਹਤ ਨੂੰ ਵੀ ਬਚਾ ਕੇ ਰੱਖ ਸਕਦੇ ਹਾਂ।
1: ਹਾਂਜੀ ਬੜੇ ਆਰਾਮ ਜੀ,
2: ਬਹੁਤ ਬੋਲ ਸੁਣ ਸਾ ਗਾਉਣ ਦੇ ਲਾਉਂਦੇ ਹਾਂ।

ਇੱਕ ਸੁਣਾਵਾਂ ਦਫ਼ਤਰ ਹੁਣੇ ਪਛਾਵਾਂ ਇਸ ਬੁੱਢੜੇ ਡਰਾਈਵਰ ਤਾਈਂ ਇਸ ਬੁੱਢੜੇ ਡਰਾਈਵਰ ਤਾਈਂ ਨਾ ਬਾਬਾ ਆਪ ਸੁਣਾਈ ਤੈਨੂੰ ਲੱਖ ਦੇ ਇੱਕ ਸੁਣਾਉਣੇ ਤੈਨੂੰ ਤੈਨੂੰ ਤੈਨੂੰ

ਸਤਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇ ਉਜੀ ਕਾ ਹੈ ਤਾਂ ਪਾਂਡੇ ਕਤ ਨਾ ਟੁੱਟੇ ਨਾ ਮਨ ਲੱਗੇ ਨਾ ਉਜੜ ਨਾ ਜਾਏ ਮਾਨਸ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਕੜ ਮਰਣਾਇਆ ਬਹਿ ਚੌਕੇ ਪਾਇਆ ਸਿੱਖਾ ਕਣ ਚੜਾਇਆ ਗੁਰੂ ਬ੍ਰਹਮ ਰਥਿਆ ਉਹ ਮੁਆ ਉਹ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤੱਗ ਕਪਾਉ ਕੱਤੀਆ ਬਾਮਣ ਵੱਟੇ ਆਏ ਉਹ ਬਕਰਾਰਨ ਖਾਇਆ ਸਭ ਕੁਆ ਕੇ ਪਾਏ ਇਹ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ ਨਾ ਮਨੇ ਪਾਤੂ ਪਜੈ ਸਾਲਾ ਸਸੂਤ ਡਰ

ਭਲਕੇ ਸੁਖ ਪਵੇ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ ਵੇ ਤਗਾ ਆਪੇ ਵਤੈ ਵੜ ਧਾਗੇ ਵਰਾ ਕਤੈ ਲੈ ਭਾੜ ਕਰੇ ਵਿਆਹ ਕਰ ਕਾਗਲ ਦੱਸੇ ਰਹੋ ਸੁਣ ਵੇਖੋ ਲੋਕਾਂ ਇਹੋ ਵਿਡਾਨ ਮਨ ਅੰਦਾ ਨਾ ਸੁਜਾਨ।

0: ਚੋਬਨ ਹਾਰਿਆ
1: ਔਰੀ ਤੇਰੇ ਪਲਾਣੇ ਪੌਣ ਦੇ ਘਰ ਰੰਗੀ ਹਰਮ ਸਵਾਰਿਆ ਉੱਥੇ ਮੰਡਤ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਕਰਨ ਮਨ ਭਾਵਦੇ ਹਰ ਬੁੱਝ ਨਾਹੀ ਹਾਰਿਆ ਪਰਮਾਇਸ਼ ਪਾਇਆ ਵੇਖ ਮੈਂ ਸਮਰ ਸਾਰਿਆ ਜਰਿਆ ਜੋ ਬਣ ਹਾਰਿਆ ਜਰਿਆ ਜੋ ਬਣ ਹਾਰਿਆ।

ਧਰਿਆ ਸੋ ਕੋਇ ਸੁੱਤ ਕਿਉਂ ਕਰ ਰੱਖੀਐ ਸੁੱਤ ਪਵਰ ਸੋਏ ਨਾਨਕ ਸੁੱਤਿਆ ਨਾ ਉਤਰੈ ਗਿਆਨ ਉਤਾਰੇ ਧੋਏ ਮਹਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ ਅੱਖੀ ਸੂਤਕ ਇੱਕ ਨਾ ਪਰ ਤ੍ਰੈ ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਕਾਹੇ ਨਾਨਕ ਹੰਸਾ ਆਦਮੀ ਬੱਦੇ ਜਾਂ ਤੁਰ ਜਾਹੇ ਮਹਲਾ ਪਹਿਲਾ ਸਭ ਸੂਤਕ ਪਰਮ ਹੈ ਦੁੱਧ

ਔੜੀ ਸਤਿਗੁਰ ਵੱਡਾ ਕਰ ਸੁਣਾਈ ਹੈ ਜਿਸ ਵਿੱਚ ਵੱਡੀਆਂ ਵੜਿਆਈਆਂ ਸਹਿਮੇ ਦਰਦਰੀ ਆਈਆਂ ਜਾਤ ਸੁਭਾਣਾ ਦਾ ਮਨ ਵਸਾਈਆਂ ਕਰ ਹੁਕਮ ਅਸਤ ਹਸਤਾਰ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਸਹਿਤ ਉੱਥੇ ਨੌਣਕ ਪਾਈਆਂ ਸਹਿਤ ਉੱਥੇ ਨੌਣਕ ਪਾਈਆਂ।

ਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਪੇ ਸੁੱਚੇ ਬੈਠਾ ਸੁੱਚੇ ਕੇ ਰੱਖਣ ਕੋ ਨਾ ਪਿੱਟ ਜਾਏ ਸੁੱਚਾ ਹੋਏ ਕੇ ਜੇਵਿਆ ਲੱਗਾ ਪਰ ਸਲੋਕ ਹੱਥੀ ਜਾਏ ਸੱਟਿਆ ਕਿਸੇ ਲਗਾ ਦੋ ਆਨ ਦੇਵਤਾ ਪਾਣੀ ਦੇਵਤਾ ਬੇਸੰਤਰ ਦੇਵਤਾ ਲੂਣ ਪੰਜਵਾ ਪਾਇਆ ਕ੍ਰਿਸਤਾ ਹੋਆ ਪਾਪਿਤ ਪਾਪੀ ਸੇਤਨ ਕੱਢਿਆ ਸੁੱਕਾ ਪਈਆ ਤਿੱਤ ਜਿਤ ਮੁਖ ਨਾਮ ਨਾ ਊਚ ਰਹੇ ਬਿਨਨਾ ਵਰਤ ਖਾਏ ਨਾਨਕ ਏਵੇ ਜਾਣੀਏ ਤਿਤ ਮੁਖ ਥੁੱਕਾ ਪਾਏ ਮਹੱਲਾ ਪਹਿਲਾ।

ਬੜੀ ਸਭ ਕੋ ਆਖਿਆ ਆਪਣਾ ਜਿਸ ਨਾਹੀ ਸੋਚ ਲਗਦੀ ਹੈ ਕੀਤਾ ਤੋਂ ਆਪਣਾ ਆਪ ਹੀ ਲਿਖਾ ਸੰਡੀ ਹੈ ਜਾ ਰਹਿਣਾ ਨਹੀਂ ਹੈ ਜਗ ਤੱਕ ਗਾਰ ਹੰਡੀ ਹੈ ਮੰਦਾ ਕਿਸੇ ਨਾਲ

ਨਾਨਕ ਫਿੱਕੇ ਬੋਲਿਆ ਤਾਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੀ ਫਿੱਕੀ ਸੋਏ, ਫਿੱਕਾ ਦੁਰਗੇ ਸਤੀਏ ਮਤੁੱਕਾ ਫਿੱਕੇ ਪਾਏ, ਫਿੱਕਾ ਮੂਰਖਾ ਖੀਏ ਪਾਣਾ ਲੈ ਸਜਾਏ ਮਹੱਲਾ ਪਹਿਲਾ। ਅੰਦਰੋਂ ਝੂਟੇ ਪੈਜ ਬਾਰ ਦੁਨੀਆਂ ਅੰਦਰ ਫੈਲ, ਪਰ ਸੜ ਤੀਰਥ ਜੇ ਨਹਾਵੇ ਉਤਰੇ ਨਾਹੀ ਮੈਲ। ਜਨਪਟ ਅੰਦਰ ਬਾਹਰ ਗੁਦਰ ਤੇ ਭਲੇ ਸੰਸਾਰ, ਕਿੰਨੇ ਹੋ ਲੱਗਾ ਰੱਬ ਸੇਤੀ ਦੇਖਨੇ ਵਿੱਚ। ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਏ, ਪਵਾ ਨਹੀਂ ਕਿਸੇ ਕੇਰੀ ਬਾਜ ਸੱਚੇ ਨਹਾਟ ਪਰ ਖਰਚ ਮੰਗਾ ਜਬੈ ਦੇ ਤਾਂ ਕਾਹੇ, ਬੇਬਾਨ ਕੁਕਲ ਮੇ ਕਹਾ ਤੁਮਾ ਮੇਲ। ਡਰ ਨੇ ਲੇਖਾ ਪੀੜ ਛੁਟੇ ਨਾਨਕ ਜਿਉਂ ਤਿਲ ਪ

0: ਕਾਜ ਸਵਾਰੀਏ
1: ਹੌਲੀਆ ਤੇ ਇੱਕ ਰਾਹ ਕਿਉਂ ਕਲਾ ਪੇ ਹੀ ਧਾਰੀਏ ਦੇਖੇ ਕੀ ਤਾਂ ਆਪਣਾ ਤਰਕੱਚੀ ਪੱਕੀ ਸਾਰੀ ਹੈ ਜੋ ਹੈ ਸੋ ਦਲਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕੋ ਸਹਿਮਨ ਸਾਰੀ ਹੈ ਆਪਣਾ ਹੱਥੀ ਆਪਣਾ।